0: 10550 10910 Radio Sursang
1: Calgary's oldest, biggest and only South Asian radio station Sabarang Radio 94.7 FM
2: Monday, Tuesday, Thursday, Friday 7 to 8 PM Sundays 1 to 5 PM
1: Visit sabarang.ca
3: The following program speaks to the East Indian community Uniting the world for your listening pleasure at Fairchild Radio The multicultural spirit of Calgary CHKF 94.7 FM.
2: Sabarang Radio 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਈਵਨਿੰਗ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ 8 ਵਜੇ ਤੱਕ ਚੱਲੇਗਾ ਜਿਹਦੇ 'ਚ ਦੁਨੀਆ ਭਰ ਦੀਆਂ ਖਬਰਾਂ ਜਿਹਦੇ 'ਚ G7 ਦੀਆਂ ਖਬਰਾਂ ਵੀ ਨੇ ਜਿੱਥੇ ਚੋਰੀ ਚੋਰੀ ਟਰੰਪ ਅਤੇ ਮਾਰ ਕਾਰਨੀ ਗੱਲਾਂ ਕਰਦੇ ਫੜੇ ਗਏ ਕਾਹਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਉਹਦੇ 'ਤੇ ਮਾਈਕ ਨੇ ਬਾਹਰ ਲੈਣ ਦੀਆਂ ਸੋ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਉਸ ਤੋਂ ਇਲਾਵਾ ਹੋਰ ਕਈ ਖਬਰਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਪ੍ਰੋਗਰਾਮ 1 ਘੰਟੇ ਦਾ ਚੱਲੇਗਾ 8 ਵਜੇ ਤੱਕ ਅਤੇ ਜਿਹਦੇ 'ਚ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਖਬਰਾਂ ਤੁਹਾਡੇ ਨਾਲ ਸ਼ੇਅਰ ਕਰੀਏ ਅਤੇ ਇਸ ਤੋਂ ਇਲਾਵਾ ਲੋਕਲ ਇੰਟਰਨੈਸ਼ਨਲ ਖਬਰਾਂ ਦੇ ਨਾਲ ਨਾਲ ਆਪਾਂ ਜਿਹੜਾ ਵੈਦਰ ਦੇ ਬਾਰੇ ਅਪਡੇਟ ਕਰਦੇ ਹਾਂ ਵੈਦਰ ਕਿਸ ਤਰ੍ਹਾਂ ਦਾ ਕਿਉਂਕਿ ਇੱਕਦਮ ਹੀ ਚੇਂਜ ਹੋ ਜਾਂਦਾ ਪਿਛਲੇ ਕੁਛ ਇੱਕ ਦਿਨਾਂ ਤੋਂ ਆਪਾਂ ਦੇਖਦੇ ਆ ਰਹੇ ਸੀਗੇ ਵੀ ਇੰਨੇ ਚੇਂਜ ਹੋਣਾ ਅਤੇ ਅੱਜ ਫਿਰ ਤੋਂ ਚੇਂਜ ਹੋ ਗਿਆ ਬਾਰ ਬਾਰ ਬਦਲ ਜਾਂਦਾ ਜਿਹਨੂੰ ਕਹਿੰਦੇ ਨੇ ਧੋਖਾ ਦੇ ਦਿੰਦਾ ਆਪਾਂ ਸਮਝਦੇ ਤਾਂ ਰਹਿੰਦੇ ਹਾਂ ਵੀ ਵਧੀਆ ਰਹੇਗਾ ਬਟ ਕਹਿੰਦੇ ਕੁਛ ਹਾਂ ਅਤੇ ਕਰਦਾ ਕੁਛ ਇਹ ਸੋ ਅੱਜ ਵੀ ਬਾਰਿਸ਼ ਨੇ ਕਾਫੀ ਇੱਕਦਮ ਹੀ ਗਰਮੀ ਜਿਹੜੀ ਪਈ ਸੀ ਥੋੜ੍ਹੀ ਜਿਹੀ ਉਹਨੂੰ ਫਿਰ ਤੋਂ ਠੰਡਕ ਦੇ ਮਾਹੌਲ ਦੇ ਵਿੱਚ ਚੇਂਜ ਕਰਤਾ ਇਹਦੇ ਨਾਲ ਨਾਲ ਕੁਛ ਇੱਕ ਮੰਦਭਾਗੀਆਂ ਖਬਰਾਂ ਵੀ ਮਾੜੀਆਂ ਖਬਰਾਂ ਵੀ ਨੇ ਜਿਹਦੇ ਬਾਰੇ ਨਜ਼ਰ ਮਾਰਾਂਗੇ ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਵਜੇ ਤੱਕ ਅਤੇ ਸੰਡੇ 1 ਤੋਂ 5 ਵਜੇ ਤੱਕ ਤਾਂ ਸੁਣਦੇ ਹੀ ਹੋ ਬਟ ਇਹ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣੇ ਜਾਂਦੇ ਨੇ ਤਾਂ ਕਿ ਦੂਰ ਦੂਰ ਤੱਕ ਤੁਸੀਂ ਜੇ ਡਰਾਈਵ ਕਰਦੇ ਹੋ ਇਹਨਾਂ ਪ੍ਰੋਗਰਾਮਾਂ ਨੂੰ ਆਰਾਮ ਨਾਲ ਇੰਜੋਏ ਕਰ ਸਕੋ ਅਤੇ ਇਹ ਨਹੀਂ ਕਿ ਵੀ ਥੋੜ੍ਹੀ ਕੁ ਦੂਰ ਜਾ ਕੇ ਅਤੇ ਫਿਰ ਤੁਹਾਡਾ ਪ੍ਰੋਗਰਾਮ ਜਿਹੜਾ ਉਹ ਰੋਕਿਆ ਹੁਣ ਅੱਗੇ ਨਹੀਂ ਜਾ ਰਿਹਾ ਅਤੇ ਤੁਸੀਂ ਪ੍ਰੋਗਰਾਮ ਨਹੀਂ ਸੁਣ ਪਾ ਰਹੇ ਹੋਗੇ ਇਸ ਕਰਕੇ ਜਿਹੜਾ ਐਕਸਟ੍ਰੀਮ ਵੈਦਰ ਦੀ ਵਾਰਨਿੰਗ ਹੈ ਕਹਿੰਦੇ ਜੀ ਇਹਦੇ ਨਾਲ ਇੰਸ਼ੋਰੈਂਸ ਇਨ ਕੈਨੇਡਾ ਜਿਹੜਾ ਉਹ ਵੀ ਕਾਫੀ ਪਰੇਸ਼ਾਨ ਹੈ ਕਾਫੀ ਜ਼ਿਆਦਾ ਇੰਸ਼ੋਰੈਂਸ ਦੀ ਵੈਲਿਊ ਸਾਡੇ ਇੱਥੇ ਵੱਧ ਚੁੱਕੀ ਹੈ ਬਟ ਉਹਦੇ ਵਾਸਤੇ ਐਕਸਟ੍ਰੀਮ ਵੈਦਰ ਜਿਹੜਾ ਉਹ ਜ਼ਿੰਮੇਵਾਰ ਹੈ ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਵੀ ਵੈਦਰ ਜਿਹੜਾ ਠੀਕ ਹੋ ਜੇ ਅਤੇ ਇੰਸ਼ੋਰੈਂਸ ਵੀ ਵੱਧ ਜਾਂਦੀ ਹੈ ਉਹਦੇ ਨਾਲ ਸਭ ਕੁਛ ਹੋ ਰਿਹਾ ਪਰ ਦੂਜੇ ਪਾਸੇ ਜਿਹੜੇ ਕਲਾਈਮੇਟ ਚੇਂਜ ਨੂੰ ਲੈ ਕੇ ਹੁਣ ਲੋਕ ਜਿਹੜੇ ਨੇ ਪਹਿਲਾਂ ਦੀ ਤਰ੍ਹਾਂ ਉਨੇ ਸਿੰਸੀਅਰ ਨਹੀਂ ਰਹੇ ਜਿੰਨੇ ਪਹਿਲਾਂ ਸੀਗੇ ਅਤੇ ਇੱਕ ਪਾਸੇ ਕਲੋਨਾ ਤੋਂ ਵੀ ਖਬਰ ਆ ਰਹੀ ਜਿੱਥੇ 357 ਘਰਾਂ ਨੂੰ ਇਵੈਕੂਏਟ ਕੀਤਾ ਗਿਆ ਕਿਉਂਕਿ ਵੈਸਟ ਕਲੋਨਾ ਦੇ ਵਿੱਚ ਵਾਇਲਡ ਫਾਇਰ ਜਿਹੜੀ ਹੈ ਲੱਗ ਗਈ ਹੈ ਅਤੇ ਇਹ ਵੀ ਇੱਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਥੋੜ੍ਹਾ ਜਿਹਾ ਵੈਦਰ ਦੇ ਬਾਰੇ ਅਪਡੇਟ ਕਰਦੇ ਹਾਂ ਅਤੇ ਕਿਉਂਕਿ ਵੈਦਰ ਜਿਹੜਾ ਇਹ ਕਿਸ ਤਰੀਕੇ ਦਾ ਰਹਿਣ ਵਾਲਾ ਆਉਣ ਵਾਲੇ ਕੁਛ ਇੱਕ ਦਿਨਾਂ ਤੱਕ ਅਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਵੀ ਕਰਾਂਗੇ ਤੁਹਾਡੇ ਨਾਲ ਕੁਛ ਖਬਰਾਂ ਜਿਹੜੀਆਂ ਨੇ ਉਹ ਹੋਰ ਵੀ ਸ਼ੇਅਰ ਕਰਾਂਗੇ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਰਜੇਸ਼ ਤੁਹਾਡੇ ਨਾਲ ਅਤੇ ਸਾਡੇ ਨਾਲ ਥੋੜ੍ਹੀ ਦੇਰ 'ਚ ਹੀ ਚਰਨਦੀਪ ਜੀ ਵੀ ਸ਼ਾਮਿਲ ਹੋਣਗੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਟ ਉਸ ਤੋਂ ਪਹਿਲਾਂ ਜਦੋਂ ਤੱਕ ਉਹ ਸ਼ਾਮਿਲ ਹੋਣ ਆਪਾਂ ਕੁਇਕਲੀ ਥੋੜ੍ਹਾ ਜਿਹਾ ਵੈਦਰ ਦੇ ਬਾਰੇ ਅਪਡੇਟ ਕਰ ਦਈਏ ਅੱਜ ਦਾ ਵੈਦਰ ਜਿਹੜਾ ਇਹ ਰਾਈਡ ਨੂੰ ਦੇਖਣ 'ਚ ਤਾਂ ਵਧੀਆ ਲੱਗ ਰਿਹਾ ਕਿ ਵੀ ਬਹੁਤਾ ਠੰਡਕ ਨਹੀਂ ਬਟ ਆਲਰੇਡੀ 11 ਡਿਗਰੀ ਦਾ ਹੋਣ ਦੇ ਬਾਵਜੂਦ 8 ਦੀ ਤਰ੍ਹਾਂ ਮਹਿਸੂਸ ਹੋ ਰਿਹਾ 24 ਡਿਗਰੀ ਵੱਧ ਤੋਂ ਵੱਧ ਹੋਣਾ ਸੀ ਦੁਪਹਿਰੇ ਕਾਫੀ ਗਰਮੀ ਸੀਗੀ ਥੋੜ੍ਹੀ ਦੇਰ ਪਹਿਲਾਂ ਅਤੇ ਹੁਣ ਠੰਡਕ ਵਾਲੇ ਪਾਸੇ ਆਪਾਂ ਚਲੇ ਗਏ ਹਾਂ ਉਸ ਤੋਂ ਇਲਾਵਾ ਬਾਰਿਸ਼ ਦਾ ਜਿਹੜਾ ਇਹ ਮਾਹੌਲ ਬਣਿਆ ਰਿਹਾ 1.5 ਮਿਲੀਮੀਟਰ ਤੱਕ ਬਾਰਿਸ਼ ਦੇ ਚਾਂਸ ਦੱਸੇ ਜਾ ਰਹੇ ਸੀਗੇ ਬਟ 1.5 ਮਿਲੀਮੀਟਰ ਦੀ ਬਾਰਿਸ਼ ਤੋਂ ਬਾਅਦ ਓਵਰਆਲ ਜਿਹੜਾ ਇਹ ਲੱਗਦਾ ਤਾਂ ਇੱਦਾਂ ਵੀ ਕਾਫੀ ਜ਼ਿਆਦਾ ਵੈਸੇ ਬਾਰਿਸ਼ ਪੈ ਗਈ ਹੈ ਅਤੇ ਤੇਜ਼ੀ ਦੇ ਨਾਲ ਜਿਹੜੀ ਇਹ ਉਹ ਪਈ ਹੈ ਸੋ ਵੈਡਨਸਡੇ ਜੂਨ 17 ਨੂੰ 16 ਡਿਗਰੀ ਹੋਏਗਾ ਕੱਲ੍ਹ ਦਾ ਵੱਧ ਤੋਂ ਵੱਧ ਟੈਂਪਰੇਚਰ ਅਤੇ ਘੱਟ ਤੋਂ ਘੱਟ 9 ਡਿਗਰੀ ਹੋਏਗਾ ਥਰਸਡੇ ਨੂੰ 18 ਜੂਨ ਨੂੰ 17 ਡਿਗਰੀ ਅਤੇ 9 ਡਿਗਰੀ ਸਿਰਫ 2 ਦਿਨ ਦੀ ਬਾਰਿਸ਼ ਦਿਖਾ ਰਿਹਾ ਫਿਰ ਵੈਡਨਸਡੇ ਤੋਂ ਬਾਅਦ ਥਰਸਡੇ ਫਰਾਈਡੇ ਜਿਹੜਾ ਹੈ ਫਿਰ ਤੋਂ ਵਧੀਆ ਵੈਦਰ ਹੋਏਗਾ ਫਰਾਈਡੇ ਨੂੰ 24 ਡਿਗਰੀ ਵੱਧ ਤੋਂ ਵੱਧ ਹੋਏਗਾ ਘੱਟ ਤੋਂ ਘੱਟ 7 ਡਿਗਰੀ 22 ਡਿਗਰੀ ਤੱਕ 9-24 ਡਿਗਰੀ ਤੱਕ ਅਤੇ ਸੈਟਰਡੇ ਨੂੰ 20 ਜੂਨ ਨੂੰ 17 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 10 ਡਿਗਰੀ ਬਾਰਿਸ਼ ਦੇ ਨਾਲ ਥੰਡਰਸਟੋਰਮ ਦੀ ਵਾਰਨਿੰਗ ਜਿਹੜੀ ਹੈ ਇਸ ਸੈਟਰਡੇ ਵੀ ਦੱਸੀ ਜਾ ਰਹੀ

0: ਖਾਸ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਸਾਡੇ ਨਾਲ ਚਰਨਦੀਪ ਜੀ ਵੀ ਸ਼ਾਮਲ ਹੋ ਚੁੱਕੇ ਨੇ ਚਰਨ ਜੀ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਵਾਂਸ ਅਗੇਨ ਜੀ
1: ਸਤਿ ਸ਼੍ਰੀ ਅਕਾਲ ਜੀ ਗੁੱਡ ਈਵਨਿੰਗ ਸਬਰੰਗ ਦੇ ਸਾਰੇ ਹੀ ਲਿਸਨਰਸ ਮੌਸਮ ਦੀ ਬੜੀ ਅੱਛੀ ਹਾਲ ਬਿਆਨੀ ਚੱਲ ਰਹੀ ਹੈ ਤੇ ਮੈਨੂੰ ਤੇ ਆਪਣਾ ਪੰਜਾਬ ਹੀ ਯਾਦ ਆਈ ਜਾਂਦਾ ਕਿ ਇਸ ਟਾਈਮ ਉੱਥੇ ਪੰਜਾਬ ਦੇ ਵਿੱਚ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਹਾਲਾਂਕਿ ਹਾੜ ਦਾ ਮਹੀਨਾ ਚੜਿਆ ਹਜੇ ਕੱਲ੍ਹ ਸੰਗਰਾਂਦ ਹਾੜ ਦੀ ਸੀਗੀ ਪਰ ਅੱਗੋ ਹਾੜ ਤੇ ਫਿਰ ਸਾਵਣ ਤੇ ਇਹ ਦੋ ਮਹੀਨੇ ਤਾਂ ਪੰਜਾਬ ਦੇ ਵਿੱਚ ਬਾਰਿਸ਼ਾਂ ਦੇ ਹੁੰਦੇ ਤੇ ਇੱਥੇ ਰਹਿ ਕੇ ਵੀ ਅਸੀਂ ਪੰਜਾਬ ਵਾਲੀ ਹੀ ਫੀਲ ਲੈ ਰਹੇ ਹਾਂ ਕਿਉਂਕਿ ਸਵੇਰ ਦੀ ਅੱਜ ਤਿੰਨ ਚਾਰ ਵਾਰੀ ਕਦੀ ਬਾਰਿਸ਼ ਹੋ ਜਾਂਦੀ ਹੈ ਕਦੀ ਧੁੱਪ ਹੋ ਜਾਂਦੀ ਹੈ ਆਨ ਐਂਡ ਆਫ ਰਿਹਾ ਵੈਦਰ ਔਰ ਜੇ ਲੈਥ ਬ੍ਰਿਜ ਦੀ ਗੱਲ ਕਰੀਏ ਤਾਂ ਸਵੀਅਰ ਥੰਡਰ ਸਟ੍ਰੋਮ ਉੱਥੇ ਅੱਜ ਦੇਖਣ ਨੂੰ ਮਿਲਿਆ ਜਿਹੜਾ ਵੈਦਰ ਸੀ ਕਾਫੀ ਐਕਸਟ੍ਰੀਮ ਰਿਹਾ ਉੱਥੇ ਮੈਡੀਸਿਨ ਹੈਟ ਦੇ ਵਿੱਚ ਗੱਲ ਆਈ ਹੈ ਮੈਡੀਸਿਨ ਹੈਟ ਦੀ ਤੇ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਹੈ ਇੱਕ 11 ਸਾਲ ਦਾ ਬੱਚਾ ਜਿਹੜਾ ਹੈ ਪੂਲ ਵਿੱਚ ਡੁੱਬਣ ਕਰਕੇ ਬੱਚੇ ਦੀ ਜਿਹੜੀ ਹੈ ਉਹ ਕੈਜੂਐਲਿਟੀ ਹੋ ਗਈ ਹੈ ਤੇ ਉਸ ਕਰਕੇ ਮਤਲਬ ਏਰੀਆ ਦੇ ਜਿਹੜੇ ਪੂਲਸ ਹੈ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਏਰੀਏ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਲੋਕਾਂ ਦੇ ਵਿੱਚ ਨਿਰਾਸ਼ਾ ਹੈ ਕਿ ਇਹੀ ਤਾਂ ਟਾਈਮ ਹੁੰਦਾ ਸਮਰਸ ਦਾ ਜਦੋਂ ਬੱਚੇ ਆਊਟਿੰਗਸ ਕਰਦੇ ਆ ਪਾਣੀ ਦੇ ਨਾਲ ਖੇਡ ਸਕਦੇ ਆ ਕਿਉਂਕਿ ਜ਼ਿਆਦਾ ਟਾਈਮ ਤਾਂ ਆਪਣੇ ਏਰੀਏ ਦੇ ਵਿੱਚ ਠੰਡ ਹੀ ਰਹਿੰਦੀ ਹੈ ਤੇ ਕੁਛ ਮਹੀਨੇ ਹੁੰਦੇ ਆ ਜਦੋਂ ਬੱਚੇ ਪੂਲਸ ਵਗੈਰਾ ਜਾ ਸਕਦੇ ਆ ਪਰ ਇਹ ਬੜੀ ਮੰਦਭਾਗੀ ਖਬਰ ਜਿਹੜੀ ਹੈਗੀ ਹੈ 11 ਸਾਲ ਦੇ ਬੱਚੇ ਨਾਲੇ ਕੈਜੂਐਲਿਟੀ ਹੋਈ ਹੈ ਮੈਡੀਸਿਨ ਹੈਟ ਦੇ ਵਿੱਚ
0: ਜੀ ਜੀ ਬਿਲਕੁਲ ਜੀ ਪਬਲਿਕ ਸਕੂਲ ਡਿਵੀਜ਼ਨ ਦੇ ਆਫੀਸਰਸ ਨੇ ਇਸ ਗੱਲ ਦਾ ਦੱਸਿਆ ਕਿ ਵੀ ਇਹ ਸਭ ਕੁਛ ਵਾਪਰ ਗਿਆ ਜੀ ਐਕੋਡੇਲ ਰੀਜਨਲ ਪਾਰਕ ਹੈ ਬੇਸਿਕਲੀ ਜਿਹਦੀ ਖਬਰ ਦੱਸੀ ਜਾ ਰਹੀ ਹੈ ਤੇ ਸਾਊਥਰਨ ਅਲਬਰਟਾ ਦੇ ਇਸ ਹਿੱਸੇ ਦੇ ਵਿੱਚ ਜਦੋਂ ਬੱਚੇ ਐਡੇ ਛੋਟੇ ਬੱਚੇ ਨੇ ਵੈਸੇ ਤੇ ਧਿਆਨ ਰੱਖਣਾ ਚਾਹੀਦਾ ਪਰ ਪਤਾ ਨਹੀਂ ਲੱਗਦਾ ਕਈ ਵਾਰੀ ਜਾਂ ਬੱਚਿਆਂ ਨੇ ਜਾਂ ਕੁਛ ਨਾ ਕੋਈ ਗੜਬੜ ਜਿਹੜੀ ਹੋ ਜਾਂਦੀ
1: ਹੈ ਹਾਂਜੀ ਹਾਂਜੀ ਜਦੋਂ ਆਈ ਹੁੰਦੀ ਹੈ ਪਰਮਾਤਮਾ ਵੱਲੋਂ ਫਿਰ ਕੋਈ ਨਾ ਕੋਈ ਨੈਗਲੀਜੈਂਸ ਹੋ ਹੀ ਜਾਂਦੀ ਹੈ ਅਦਰਵਾਈਜ਼ ਆਪਣੇ ਜਿਹੜੇ ਮਤਲਬ ਅਥਾਰਟੀਜ਼ ਹੈਗੀਆਂ ਉਹ ਬੜੇ ਕੌਨਸ਼ੀਅਸ ਹੈ ਸਪੈਸ਼ਲੀ ਬੱਚਿਆਂ ਨੂੰ ਔਰ ਐਲਡਰਸ ਨੂੰ ਲੈ ਕੇ ਪਰ ਪਰਮਾਤਮਾ ਦੀ ਜਿਹੜੀ ਹੈਗੀ ਇਸ ਤਰ੍ਹਾਂ ਰਜ਼ਾ ਉਸ ਦੇ ਵਿੱਚ ਭਾਣਾ ਮੰਨਣਾ ਹੀ ਪੈਂਦਾ
0: ਬਿਲਕੁਲ ਜੀ ਕੋਈ ਕੋਈ ਪਤਾ ਨਹੀਂ ਚੱਲਦਾ ਵੀ ਕਦੋਂ ਕੀ ਹੋ ਜਾਣਾ ਜ਼ਿੰਦਗੀ ਦੇ ਵਿੱਚ ਸੋ ਇਸ ਕਰਕੇ ਮੌਸਮ ਗਰਮ ਹੋ ਗਿਆ ਜੀ ਇਹ ਸਾਡੇ ਸਾਰਿਆਂ ਵਾਸਤੇ ਇੱਕ ਚੇਤਾਵਨੀ ਦਾ ਕਾਰਨ ਵੀ ਹੈ ਕਿਉਂਕਿ ਕਾਫੀ ਨਿਊ ਕਮਰਸ ਜਿਹੜੇ ਨੇ ਇੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਪਾਣੀ ਜਿਹੜਾ ਇਹ ਜ਼ਿਆਦਾ ਠੰਡਾ ਨਹੀਂ ਹੈਗਾ ਜਿੱਦਾਂ ਇਹ ਤੇ ਚਲੋ ਬੱਚਾ ਜਿਹੜਾ ਚਲਾ ਗਿਆ ਪਤਾ ਨਹੀਂ ਕੌਣ ਸੀਗਾ ਬਟ ਇਹ ਹੈ ਵੀ ਇਸ ਤੋਂ ਇਲਾਵਾ ਜਿਹੜੇ ਯੰਗ ਬੱਚੇ ਆਪਣੇ ਆਉਂਦੇ ਨੇ ਉਹ ਕਈ ਵਾਰੀ ਥੋੜ੍ਹੀ ਬਹੁਤੀ ਸਵੀਮਿੰਗ ਕਰਨਾ ਜਾਣਦੇ ਹੁੰਦੇ ਬੈਕ ਹੋਮ 'ਚ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਆਪਾਂ ਨਹਿਰਾਂ 'ਚ ਜਾਂਦੇ ਹਾਂ ਜਾਂ ਪੂਲ 'ਚ ਜਾਂਦੇ ਹਾਂ ਤੇ ਉੱਥੇ ਆਰਾਮ ਨਾਲ ਸਵੀਮਿੰਗ ਕਰ ਲਾਂਗੇ ਤੇ ਸਾਨੂੰ ਕੋਈ ਖਤਰਾ ਨਹੀਂ ਹੋਣਾ ਬਟ ਸੋਚਣ ਦੀ ਗੱਲ ਇਹ ਹੈ ਕਿ ਵੀ ਇਹ ਜਿਹੜਾ ਪਾਣੀ ਹੈ ਇੱਥੇ ਉੱਪਰ ਤੇ ਚਾਹੇ ਧੁੱਪ ਕਰਕੇ ਗਰਮ ਲੱਗਦਾ ਪਰ ਥੱਲੇ ਜਾਂਦੇ ਹੀ ਉਹ ਬਹੁਤ ਠੰਡਾ ਹੋ ਜਾਂਦਾ ਕਈ ਵਾਰੀ ਬੱਚੇ ਜਿਹੜੇ ਨੇ ਉਹ ਥੱਲਿਓਂ ਰਿਵਾਈਵ ਹੀ ਨਹੀਂ ਕਰ ਪਾਉਂਦੇ ਇੰਨਾ ਥੱਲੇ ਇੱਕ ਵਾਰੀ ਜਾਂਦੇ ਆ ਠੰਡ ਦੇ ਨਾਲ ਤੇ ਉਹਨਾਂ ਨੂੰ ਆਈਡੀਆ ਨਹੀਂ ਹੁੰਦਾ ਵੀ ਇੰਨੀ ਜ਼ਿਆਦਾ ਠੰਡਾ ਪਾਣੀ ਹੋਏਗਾ ਥੱਲੇ ਜਿਹਦੇ ਕਰਕੇ ਉਹ ਥੱਲੇ ਦੇ ਥੱਲੇ ਰਹਿ ਜਾਂਦੇ ਤੇ ਫਿਰ ਜਿਵੇਂ ਜਿਵੇਂ ਉਹਨਾਂ ਦੀ ਬੋਡੀ ਦਾ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹ ਮੁਸ਼ਕਿਲ ਹੋ ਜਾਂਦਾ ਉਹਨਾਂ ਦਾ ਬਾਹਰ ਨਿਕਲ ਕੇ ਜਾਣਾ
1: ਜਿਹੜੇ ਇੰਡੀਆ ਤੋਂ ਪਹਾੜੀ ਇਲਾਕੇ ਵਾਲੇ ਬੱਚੇ ਆ ਚਾਹੇ ਹਿਮਾਚਲ ਕਸ਼ਮੀਰ ਵਾਲੇ ਬੱਚੇ ਉਹਨਾਂ ਨੂੰ ਤਾਂ ਥੋੜਾ ਜਿਹਾ ਆਈਡੀਆ ਹੁੰਦਾ ਇਸ ਤਰ੍ਹਾਂ ਦੇ ਪਾਣੀ ਦਾ ਔਰ ਜਾਂ ਇਸ ਤਰ੍ਹਾਂ ਦੇ ਵੈਦਰ ਦਾ ਪਰ ਜਿਹੜੇ ਸਾਡੇ ਇਲਾਕੇ ਦੇ ਮੈਦਾਨੀ ਇਲਾਕੇ ਦੇ ਜਿਹੜੇ ਬੱਚੇ ਹੈਗੇ ਆ ਪੰਜਾਬ ਹਰਿਆਣਾ ਰਾਜਸਥਾਨ ਵਗੈਰਾ ਉਹ ਤੇ ਸ਼ਾਇਦ ਇਸ ਤਰ੍ਹਾਂ ਹੀ ਸੋਚਦੇ ਆ ਜਿਵੇਂ ਕਿ ਪਿੰਡ ਦੀ ਖਾਲ ਦੇ ਵਿੱਚ ਅਸੀਂ ਛਾਲਾ ਮਾਰ ਕੇ ਨਹਾ ਲੈਂਦੇ ਆ ਤੇ ਉਸੇ ਤਰ੍ਹਾਂ ਹੀ ਇਸ ਪਾਣੀ ਦੇ ਵਿੱਚ ਭਰੇ ਪਾਣੀ
0: ਜਿਹੜੇ ਨਹਿਰਾਂ 'ਚ ਵੀ ਜਿਹੜੇ ਨਹਾ ਲੈਂਦੇ ਰਹਿੰਦੇ ਹੁਣ ਉੱਥੇ ਇੱਥੋਂ ਦੀਆਂ ਨਹਿਰਾਂ 'ਚ ਕਿਉਂਕਿ ਸਾਰਾ ਪਾਣੀ ਜਿਹੜਾ ਨਾ ਬਰਫਾਂ ਦਾ ਪਾਣੀ ਹੁੰਦਾ ਬਹੁਤ ਰੂਟੀਨ ਦੇ ਵਿੱਚ ਆਪਾਂ ਕਿਉਂਕਿ ਵੈਸੇ ਠੰਡਾ ਰਹਿੰਦਾ ਉੱਥੇ ਤੇ ਕਿਉਂਕਿ ਰੂਟੀਨ 'ਚ ਹੀ ਗਰਮੀ ਰਹਿੰਦੀ ਪਾਣੀ 'ਚ ਤੇ ਆਪਾਂ ਦੇਖੀਏ ਨੋਰਮਲ ਟੈਂਪਰੇਚਰ ਹੀ ਜਿਹੜਾ ਹਾਈ ਹੁੰਦਾ ਤੇ ਇਸ ਕਰਕੇ ਇੱਥੇ ਉਹ ਪਾਣੀ ਉਸ ਤਰ੍ਹਾਂ ਦਾ ਨਹੀਂ ਹੁੰਦਾ ਦੂਜੀ ਗੱਲ ਇਹ ਹੈ ਕਿ ਵੀ ਬੱਚੇ ਜਿਹੜੇ ਨੇ ਉਹ ਬਹਾਵ ਨੂੰ ਨਹੀਂ ਕਈ ਵਾਰੀ ਅੰਡਰਸਟੈਂਡ ਕਰ ਪਾਉਂਦੇ ਵੀ ਇੱਥੇ ਨਹਿਰਾਂ ਜਿਹੜੀਆਂ ਨੇ ਬੜੀਆਂ ਫਾਸਟ ਜਾਂਦੀਆਂ ਤੇ ਬਹੁਤ ਬਚਾ ਬਹੁਤ ਜਿਹਨੂੰ ਕਹਿੰਦੇ ਨਾ ਅਕਸਰ ਹਰ ਸਾਲ ਆਪਾਂ ਦੇਖਦੇ ਹਾਂ ਬੜੇ ਬੱਚੇ ਜਿਹੜੇ ਨੇ ਉਹ ਵਿਚਾਰੇ ਆਪਣੀ ਜਾਨ ਗਵਾ ਪੈਂਦੇ ਆ ਤੇ ਜੋਸ਼ ਦੇ ਵਿੱਚ ਜਿਹਨੂੰ ਕਹਿੰਦੇ ਨਾ ਵੀ ਹੋਸ਼ ਗਵਾਉਂਦੇ ਆ ਕੱਲ੍ਹ ਦੀ ਖਬਰ ਸੀਗੀ ਇੱਕ ਜਿੱਥੇ ਇੱਕ 21 ਸਾਲਾ ਨੌਜਵਾਨ ਕੁੜੀ ਨੂੰ ਉਹਨਾਂ ਨੇ ਉਪਰੋਂ ਸੁੱਟਿਆ ਕਿ ਜੰਪੀ ਜਿਹੜਾ ਹੁੰਦਾ
1: ਹਾਂਜੀ
0: ਬੰਜੀ ਜੰਪੀ ਵਾਸਤੇ ਤੇ ਨਾਲ ਉਹ ਰੱਸੀ ਬੰਨੀ ਨੀ ਉਹਦੇ ਨਾਲ
1: ਹਾਂਜੀ ਰੱਸੀ ਲਗਾਉਣਾ ਹੀ ਰਹਿ ਗਈ ਤੇ ਉਹ ਵਿਚਾਰੀ ਬੱਚੀ ਉਹਨਾਂ ਬਚਣਾ ਹੀ ਕੀ ਸੀ ਆਪਾਂ ਖੁਦ ਸੋਚਦੇ ਹਾਂ ਕਈ ਵਾਰ ਤਾਂ ਰੱਸੀ ਦੇ ਨਾਲ ਵੀ ਖਤਰਾ ਹੁੰਦਾ ਕਿ ਸੇਫਲੀ ਨੀਚੇ ਪਹੁੰਚ ਜਾਏ ਜਿਹੜਾ ਪਲੇਅਰ ਹੈਗਾ ਜਿਹੜਾ ਉੱਥੋਂ ਜੰਪ ਕਰ ਰਿਹਾ ਪਰ ਜਿਸਨੇ ਰੱਸੀ ਨਹੀਂ ਬੰਨੀ ਤੇ ਉਸਦੇ ਲਈ ਤਾਂ ਬਾਕੀ ਇਹ ਪਤਾ ਨੀ ਕਿ ਕਿਵੇਂ ਇਹ ਨੈਗਲੀਜੈਂਸ ਹੋ ਜਾਂਦੀ ਹੈ
0: ਜੀ ਜੀ
1: ਹਾਲਾਂਕਿ ਬੜੇ ਐਕਸਪਰਟਸ ਜਿਹੜੇ ਹੈ ਉੱਥੇ ਬਿਠਾਏ ਹੁੰਦੇ ਆ ਜਦੋਂ

0: ਇਸ ਤਰ੍ਹਾਂ ਦੀ ਮਤਲਬ ਡੇਂਜਰਸ ਜਿਹੜੇ ਐਡਵੈਂਚਰਸ ਕਰਦੇ ਆ।
1: ਬਿਲਕੁਲ ਜੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਧਿਆਨ ਚ ਰੱਖਣ ਵਾਲੀਆਂ ਹੁੰਦੀਆਂ ਐਕਸਾਈਟਮੈਂਟ ਦੇ ਨਾਲ ਨਾਲ, ਕਿਉਂਕਿ ਇਸ ਚੀਜ਼ ਦਾ ਬੜਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਬੱਚੇ ਜਿਹੜੇ ਨੇ ਉਹ ਤੇ ਕਰਦੇ ਕਰਦੇ ਨੇ ਕਈ ਵਾਰੀ ਵੱਡਿਆਂ ਨੂੰ ਨਹੀਂ ਪਤਾ ਲੱਗ ਪਾਉਂਦਾ ਤੇ ਉਹ ਵੀ ਵਿਚਾਰੇ ਆਪਣਾ ਕੁਛ ਨਾ ਕੁਛ ਨੁਕਸਾਨ ਕਰ ਲੈਂਦੇ ਆ। ਸੋ ਇਸ ਕਰਕੇ ਜੋਸ਼ ਨੂੰ ਜਿਹੜਾ ਥੋੜਾ ਧਿਆਨ ਚ ਰੱਖੀਏ ਆਪਾਂ ਜਦੋਂ ਵੀ ਕਿਤੇ ਬਾਹਰ ਜਾ ਰਹੇ ਹਾਂ ਆ ਰਹੇ ਹਾਂ, ਤੇ ਬੱਚਿਆਂ ਨੂੰ ਨਾਲ ਦੀ ਨਾਲ ਰੋਕ ਕੇ ਰੱਖਣਾ, ਕਿਉਂਕਿ ਇਹ ਚ ਕੋਈ ਦੋ ਜਿਹਨੂੰ ਕਹਿੰਦੇ ਵੀ ਰਾਏ ਜਾਂ ਚਿੰਤਾ ਦੀ ਗੱਲ ਨਹੀਂ ਕਿ ਵੀ ਜੇ ਤੁਸੀਂ ਕਹਿ ਤਾ ਵੀ ਨਹੀਂ ਵੀ ਧਿਆਨ ਰੱਖੋ, ਇੱਕ ਵਾਰੀ ਕਹਿਣ ਦੇ ਨਾਲ ਵੀ ਬੱਚਾ ਜਿਹੜਾ ਨਾ ਉਹ ਅਲਰਟ ਹੋ ਜਾਂਦਾ ਕਈ ਵਾਰੀ।
0: ਦੇਖੋ ਇਹ ਸਾਡੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਕਿ ਅਸੀਂ ਹਰ ਇੱਕ ਜਗ੍ਹਾ ਤੇ ਮਾਵਾਂ ਨੂੰ ਵੈਸੇ ਸਪੈਸ਼ਲੀ ਆਦਤ ਹੁੰਦੀ ਹੈ ਬੱਚੇ ਨੂੰ ਟੋਕਣਾ, ਅੱਜ ਕੱਲ ਕੁਛ ਟ੍ਰੈਂਡ ਇਹੋ ਜਿਹਾ ਹੋ ਗਿਆ ਕਿ ਨਹੀਂ ਬੱਚੇ ਨੂੰ ਰੋਕਣਾ ਨਹੀਂ ਹੈ, ਬੱਚੇ ਨੂੰ ਟੋਕਣਾ ਨਹੀਂ ਹੈਗਾ, ਪਰ ਕੋਈ ਕੋਈ ਜਗ੍ਹਾ ਇਹੋ ਜਿਹੀ ਹੁੰਦੀ ਹੈ ਜਿੱਥੇ ਬੱਚੇ ਦੀ ਸੇਫਟੀ ਕੰਸਰਨ ਹੁੰਦੀ ਹੈ, ਉੱਥੇ ਆਪਾਂ ਨੂੰ ਜ਼ਰੂਰ ਬੱਚੇ ਨੂੰ ਰੋਕ ਲੈਣਾ ਚਾਹੀਦਾ, ਕਿਉਂਕਿ ਆਪਾਂ ਤਾਂ ਇੱਕ ਵਾਰੀ ਇਹ ਜੈਸਚਰਸ ਦੇਖਦੇ ਹਾਂ ਕਿ ਬੱਚੇ ਨੂੰ ਟੋਕਣਾ ਅੱਛੀ ਗੱਲ ਨਹੀਂ ਹੈਗੀ, ਪਰ ਜੇ ਆਪਾਂ ਬੱਚੇ ਨੂੰ ਟੋਕਾਂਗੇ ਨਹੀਂ ਤਾਂ ਅੱਗੇ ਵੱਡਾ ਖਤਰਾ ਹੋ ਸਕਦਾ।
1: ਬਿਲਕੁਲ, ਸੋ ਇਸ ਕਰਕੇ ਇਹਦੇ ਤੇ ਵੀ ਧਿਆਨ ਰੱਖਣਾ ਜੀ, ਤੇ ਪਲੱਸ ਨਾਲੇ ਜਿਹੜਾ ਸੜਕਾਂ ਦੇ ਉੱਤੇ ਐਕਸੀਡੈਂਟ ਵੀ ਬੜੇ ਹੁੰਦੇ ਆ, ਪੈਡੈਸਟ੍ਰੀਅਨ ਦੇ ਨਾਲ ਬਹੁਤ ਐਕਸੀਡੈਂਟ ਜਿਹੜੇ ਨੇ ਪਿਛਲੇ ਸਮੇਂ ਚ ਵੀ ਦੇਖਿਆ, ਜਿਵੇਂ ਜਿਵੇਂ ਵੈਦਰ ਖੁੱਲਣਾ ਲੋਕਾਂ ਨੇ ਵਾਕ ਜ਼ਿਆਦਾ ਕਰਨੀ ਸ਼ੁਰੂ ਕਰਨੀ ਹੈ, ਸੜਕਾਂ ਦੇ ਫਿਰ ਆਪਣੇ ਫੋਨ ਲਾ ਲੈਂਦੇ ਆ ਕੰਨਾਂ ਨੂੰ, ਜਾਂ ਧਿਆਨ ਜਿਹੜਾ ਹੈ ਫੋਨ ਦੇ ਵਿੱਚ ਹੁੰਦਾ ਮੈਸੇਜ, ਜੇ ਬੱਚੇ ਜਿਹੜੇ ਨੇ ਉਹਨਾਂ ਨੇ ਹੈਡਫੋਨ ਲਾਏ ਹੁੰਦੇ ਆ ਤੇ ਵੱਡਿਆਂ ਨੇ ਵੀ ਹੱਥਾਂ ਚ ਫੋਨ ਫੜਿਆ ਹੁੰਦਾ ਤੇ ਉਹ ਫੋਨ ਹੀ ਸਕਰੋਲ ਕਰਦੇ ਹੁੰਦੇ ਆ, ਤੇ ਸਮਝਦੇ ਵੀ ਕਾਰ ਵਾਲੇ ਦੀ ਮਰਜ਼ੀ ਹੈ ਜਾਂ ਜਿਹੜਾ ਵੀ ਵਹੀਕਲ ਜਾ ਰਿਹਾ ਉਹਦੀ ਮਰਜ਼ੀ, ਉਹੀ ਰੋਕੇਗਾ ਰੋਕੇਗਾ, ਕਈ ਵਾਰੀ ਉਹ ਵੀ ਡਿਸਟ੍ਰੈਕਟਡ ਹੁੰਦਾ, ਉਹਨੂੰ ਨਹੀਂ ਪਤਾ ਹੁੰਦਾ ਵੀ ਉਹ ਕੀ ਕਰਦਾ ਪਿਆ, ਤੇ ਅਲਟੀਮੇਟਲੀ ਜਿਹਦੀ ਜਾਨ ਵਿਚਾਰੇ ਦੀ ਚਲੀ ਜਾਂਦੀ ਉਹ ਤੇ ਚਲੀ ਜਾਂਦੀ ਹੈ।
0: ਰਜੇਸ਼ ਜੀ, ਇਸ ਦੇ ਵਿੱਚ ਇੱਕ ਹੋਰ ਚੀਜ਼ ਬੜੀ ਕੰਟਰੀਬਿਊਟ ਕਰ ਰਹੀ ਹੈ, ਜਿਵੇਂ ਕਿ ਆਪਾਂ ਨੇ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਕੈਲਗਰੀ ਦੇ ਵਿੱਚ ਸਕੂਲ ਬੱਸਿਸ ਦੇ ਜੋ ਫੇਅਰਸ ਹੈ ਉਹ ਕਾਫੀ ਜਿਹੜੇ ਹੈ ਹਾਈਕ ਹੋ ਗਈ ਹੈ, ਤੇ ਉਹਦੇ ਨਾਲ ਫੈਮਿਲੀਜ਼ ਨੇ ਬੱਸਿਸ ਦੀ ਸਰਵਿਸ ਜਿਹੜੀ ਲੈਣੀ ਉਹ ਕਾਫੀ ਕੱਟ ਆਊਟ ਕੀਤੀ ਹੈ, ਤਾਂ ਜੇ ਤਾਂ ਪੇਰੈਂਟਸ ਆਪ ਬੱਚੇ ਨੂੰ ਪਿੱਕ ਕਰਨਗੇ ਤਾਂ ਇਹ ਤਾਂ ਬਹੁਤ ਅੱਛੀ ਗੱਲ ਹੈ, ਬਟ ਜੇ ਕਿਤੇ ਇਹ ਹੋਇਆ ਕਿ ਬੱਚਾ ਚਲੋ ਕੋਈ ਗੱਲ ਨਹੀਂ ਨੇੜੇ ਹੀ ਹੈ ਸਕੂਲ, ਬੱਚਾ ਆਪੇ ਆ ਜਾਏਗਾ, ਤਾਂ ਕਈ ਵਾਰ ਇਹ ਡੇਂਜਰਸ ਵੀ ਹੋ ਸਕਦਾ ਹੈ, ਰੋਡ ਕ੍ਰੋਸ ਕਰਨੀ ਹੈ ਜਾਂ ਕੋਈ ਹੋਰ ਕੋਈ ਸਨੈਚਰ ਜਾਂ ਕਿਸੇ ਤਰ੍ਹਾਂ ਦਾ ਕੋਈ ਬੰਦਾ ਬੱਚੇ ਨੂੰ ਹਾਰਮ ਕਰ ਸਕਦਾ, ਤੇ ਅਗਰ ਤੁਸੀਂ ਇੱਕ ਪਾਸੋਂ ਪੈਸੇ ਦੀ ਥੋੜੀ ਕੇਅਰ ਕਰ ਰਹੇ ਹੋ ਚਲੋ ਠੀਕ ਹੈ ਹਨਾ, ਫੈਮਿਲੀਜ਼ ਦੇ ਆਪਣੇ ਡਿਸੀਜਨਸ ਹੁੰਦੇ ਆ, ਪਰ ਬੱਚੇ ਦੀ ਸੇਫਟੀ ਦਾ ਕੰਸਰਨ ਜ਼ਰੂਰ ਰੱਖਣ ਕਿ ਇਹ ਨਾ ਹੋਵੇ ਕਿ ਬੱਚਾ ਨਿਗਲੈਕਟਿਡ ਹੋਵੇ ਔਰ ਇਕੱਲਾ ਉਹ ਬੱਚਾ ਤੁਰਿਆ ਆ ਰਿਹਾ ਤੇ ਉਸ ਟ੍ਰੈਫਿਕ ਦੇ ਕਰਕੇ ਜਾਂ ਕਿਸੇ ਹੋਰ ਜਿਹੜੇ ਇਨਸਾਨ ਕਰਕੇ ਉਸਦੇ ਬੱਚੇ ਤੇ ਕੋਈ ਡੇਂਜਰ ਕਿਸੇ ਤਰ੍ਹਾਂ ਦਾ ਆ ਜਾਏ, ਤੇ ਪੇਰੈਂਟਸ ਨੂੰ ਸਪੈਸ਼ਲੀ ਧਿਆਨ ਰੱਖਣ ਲਈ ਜਿਹੜੀ ਹੈ ਆਪਾਂ ਸੁਜੈਸ਼ਨ ਦੇਵਾਂਗੇ ਇੱਥੇ।
1: ਬਿਲਕੁਲ ਜੀ, ਇਸ ਗੱਲ ਦਾ ਪੂਰਾ ਧਿਆਨ ਰੱਖਣਾ, ਕਿਉਂਕਿ ਬੱਚੇ ਜਿਹੜੇ ਨੇ ਜਿਸ ਤਰੀਕੇ ਦੇ ਨਾਲ ਵੀ ਉਹ ਬਾਹਰ ਜਾਂਦੇ ਆ, ਤੇ ਅੱਜ ਦਾ ਪ੍ਰੋਗਰਾਮ ਵੈਸੇ ਕੋਈ ਸੇਫਟੀ ਦਾ ਐਸਾ ਸੀਗਾ ਤੇ ਨਹੀਂ, ਬਟ ਜਿਹੜੇ ਹਾਲਾਤ ਦੇਖਦੇ ਹਾਂ ਆਪਾਂ ਤੇ ਉਸੇ ਤਰੀਕੇ ਨਾਲ ਫਿਰ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਲੋਕੀ ਜਿਹੜੇ ਨੇ ਉਹ ਸੜਕਾਂ ਜਿਹੜੀਆਂ ਨੇ ਬਹੁਤ ਖਰਾਬ ਨੇ, ਲੋਕੀ ਜਿਹੜੇ ਨੇ ਉੱਥੇ ਉਸੇ ਤਰੀਕੇ ਦੇ ਮਿਲਦੇ ਆ ਤੁਹਾਨੂੰ। ਸੋ ਹਰ ਪਾਸੇ ਵਿਚਾਰ ਰੱਖਣ ਦੀ ਲੋੜ ਹੈ ਜੀ, ਤੇ ਆਏ ਦਿਨ ਆਪਾਂ ਵੈਸੇ ਅਗੇਨ ਮੈਂ ਜ਼ਿਆਦਾ ਜਿਹੜੇ ਸ਼ੂਟਰਾਂ ਦੀ ਗੱਲ ਕਰਦਾ ਨਹੀਂ ਕਿ ਵੀ ਇਹ ਜਿਸ ਤਰੀਕੇ ਨਾਲ ਉਹ ਪੈਸੇ ਮੰਗਦੇ ਨੇ, ਐਕਸਟ੍ਰੈਕਸ਼ਨ ਦੀ ਮੰਗਦੇ ਆ ਤੇ ਫਿਰ ਲੋਕਾਂ ਦੀ ਸ਼ੂਟਿੰਗ ਕਰਦੇ ਆ, ਡਰਾਉਂਦੇ ਆ ਤੇ ਉਹਨਾਂ ਕੋਲ ਵਾਕਈ ਪੈਸੇ ਖੋ ਖਾ ਕੇ ਲੈ ਵੀ ਜਾਂਦੇ ਆ, ਤੇ ਕਈਆਂ ਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਵਿਚਾਰੇ ਚੁੱਪ ਚੁੱਪੀ ਤੇ ਪੈਸੇ ਦੇ ਦਿੰਦੇ ਉਹਨਾਂ ਨੂੰ, ਬਟ ਇਹ ਹੈ ਵੀ ਉਹਨਾਂ ਦੇ ਉੱਤੇ ਵੀ ਨਕੇਲ ਕੱਸਣੀ ਚਾਹੀਦੀ। ਆਲਰੇਡੀ ਪੁਲਿਸ ਜਿਹੜੀ ਇਹ ਕੰਮ ਕਰ ਵੀ ਰਹੀ ਹੈ, ਬਟ ਸੇਫਟੀ ਜਿਹੜੀ ਹੈ ਹਰ ਪਾਸਿਓਂ, ਕਈ ਵਾਰੀ ਏਦਾਂ ਲੱਗਦਾ ਵੀ ਸਭ ਪਾਸਿਓਂ ਸੇਫਟੀ ਜਿਹੜੀ ਘਟਦੀ ਜਾਂਦੀ ਹੈ।
0: ਰਜੇਸ਼ ਜੀ, ਪਿਛਲੇ ਕੁਝ ਸਾਲਾਂ ਦੇ ਵਿੱਚ ਕੈਲਗਰੀ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਇੰਨੀ ਸਪੀਡ ਨਾਲ ਇਨਕਰੀਜ਼ ਹੋਈ ਹੈ, ਮੈਨੂੰ ਲੱਗਦਾ ਉਸ ਦੀ ਰੇਸ਼ੀਓ ਦੇ ਵਿੱਚ ਇੰਨੀ ਪੁਲਿਸ ਆਪਣੇ ਕੋਲ ਨਹੀਂ ਅਵੇਲੇਬਲ, ਸ਼ਾਇਦ ਤਾਂ ਹੀ ਇਹ ਇੰਸੀਡੈਂਟਸ ਹੋ ਰਹੇ ਹੈ। ਪਹਿਲਾਂ ਕੈਲਗਰੀ ਜਿਹੜਾ ਸੀ ਉਹ ਇੰਨਾ ਕਿਤੇ ਅਨਸੇਫ ਨਹੀਂ ਗਿਣਿਆ ਜਾਂਦਾ ਸੀਗਾ, ਬਟ ਜਿਵੇਂ ਜਿਵੇਂ ਮਤਲਬ ਪੋਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਇੱਥੇ, ਤੇ ਵੈਸੇ ਗਵਰਨਮੈਂਟ ਨੂੰ ਉਸੀ ਰੇਸ਼ੀਓ ਦੇ ਵਿੱਚ ਹੀ ਪੁਲਿਸ ਨੂੰ ਜਾਂ ਹੋਰ ਜਿਹੜੀ ਵੀ ਸਿਕਿਉਰਿਟੀ ਫੋਰਸਿਸ ਹੈ ਉਹਨਾਂ ਨੂੰ ਡਿਪਲੋਏ ਕਰਨਾ ਚਾਹੀਦਾ, ਤਾਂ ਕਿ ਜਿਹੜੀ ਪਬਲਿਕ ਸੇਫਟੀ ਹੈ ਉਸਦਾ ਕੰਸਰਨ ਹਮੇਸ਼ਾ ਪ੍ਰਾਇਓਰਿਟੀ ਤੇ ਰੱਖਿਆ ਜਾ ਸਕੇ।
1: ਬਿਲਕੁਲ ਬਿਲਕੁਲ ਜੀ, ਤੇ ਇਹਦੇ ਨਾਲ ਹੀ ਚਰਨ ਜੀ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਫਿਰ ਇਸ ਤੋਂ ਬਾਅਦ ਬਾਕੀ ਦੀਆਂ ਕੁਝ ਗੱਲਾਂ ਤੇ ਖਬਰਾਂ ਜਿਹੜੀਆਂ ਨੇ ਹੋਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਸਬਰੰਗ ਰੇਡੀਓ
2: ਦੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
2: ਕਾਲ ਕਰੋ 5877-3680 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदा लिसनिंग टू कैलगरी मोस्ट पॉपुलर रेडियो रेडियो सबरंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇਹ ਸੀਗਾ ਜੀ ਕੁਛ ਇੱਕ ਕਮਰਸ਼ੀਅਲ ਮੈਸੇਜ ਅਤੇ ਇਹਦੇ ਨਾਲ ਨਾਲ ਹੀ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਜੀ। ਇੱਕ ਖਬਰ ਜਿਹੜੀ ਹੈ ਉਹ ਪੰਜਾਬੀ ਨੌਜਵਾਨ ਦੀ ਸ਼ੇਅਰ ਕਰਦੀ ਹੈ। ਤੁਹਾਨੂੰ ਪਤਾ ਵੀ ਫੀਫਾ ਵਰਲਡ ਕੱਪ ਚੱਲ ਰਿਹਾ,
6: ਹਾਂਜੀ,
5: ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਬਟ ਪਹਿਲਾਂ ਸਭ ਤੋਂ ਪਹਿਲਾਂ ਇਸੇ ਮੁੰਡੇ ਦੀ ਖਬਰ ਜਿਹੜੀ ਹੈ ਸ਼ੇਅਰ ਕਰ ਦਿੰਦੇ ਹਾਂ, ਕੌਣ ਇਹ ਹੈ ਅਤੇ ਫਿਰ ਇਸ ਤੋਂ ਬਾਅਦ
7: 10 ਨੰਬਰ ਦੀ ਜਰਸੀ ਅਤੇ ਪਿੱਛੇ ਲਿਖਿਆ ਸਿੰਘ। ਗੱਲ ਕਰ ਰਹੇ ਹਾਂ ਸਰਪ੍ਰੀਤ ਸਿੰਘ ਦੀ। ਉਹ ਖਿਡਾਰੀ ਜੋ ਫੀਫਾ ਵਰਲਡ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣ ਗਿਆ। ਸੋਮਵਾਰ ਨੂੰ ਅਮਰੀਕਾ ਦੇ ਲਾਸ ਐਂਜਲਸ ਸਟੇਡੀਅਮ ਵਿੱਚ ਈਰਾਨ ਅਤੇ ਨਿਊਜ਼ੀਲੈਂਡ ਵਿਚਾਲੇ ਜੀ ਗਰੁੱਪ ਦਾ ਮੁਕਾਬਲਾ ਹੋਇਆ ਜੋ ਕਿ 2-2 ਨਾਲ ਡਰਾ ਰਿਹਾ। ਨਿਊਜ਼ੀਲੈਂਡ ਦੀ ਟੀਮ 2010 ਤੋਂ ਬਾਅਦ 16 ਸਾਲਾਂ ਮਗਰੋਂ ਫੀਫਾ ਵਿਸ਼ਵ ਕੱਪ ਦਾ ਹਿੱਸਾ ਬਣੀ ਹੈ। ਨਿਊਜ਼ੀਲੈਂਡ ਦੀ ਇਸ ਟੀਮ ਦਾ ਸਰਪ੍ਰੀਤ ਸਿੰਘ ਵੀ ਹਿੱਸਾ ਹਨ ਜੋ ਕਿ ਅਟੈਕਿੰਗ ਮਿਡਫੀਲਡਰ ਨੇ। ਸਰਪ੍ਰੀਤ ਸਿੰਘ ਦਾ ਜਨਮ ਇੱਕ ਸਿੱਖ ਪਰਿਵਾਰ ਦੇ ਘਰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਹੋਇਆ। ਸਰਪ੍ਰੀਤ ਦਾ ਪਿਛੋਕੜ ਪੰਜਾਬ ਦੇ ਜਲੰਧਰ ਨਾਲ ਹੈ। ਨਿਊਜ਼ੀਲੈਂਡ ਦੀ ਟੀਮ ਦਾ 27 ਸਾਲਾ ਇਹ ਖਿਡਾਰੀ ਮਿਡਫੀਲਡਰ ਹੈ ਜੋ ਆਕਲੈਂਡ ਦੇ ਈਡਨ ਪਾਰਕ ਵਿੱਚ ਖੇਡੇ ਗਏ 2026 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਦਾ ਹਿੱਸਾ ਵੀ ਸੀ। ਬੀਬੀਸੀ ਸਪੋਰਟ ਨਾਲ ਗੱਲਬਾਤ ਦੌਰਾਨ ਆਪਣੀ ਪ੍ਰਾਪਤੀ ਬਾਰੇ ਸਰਪ੍ਰੀਤ ਨੇ ਕਿਹਾ ਸੀ, ਨਿਊਜ਼ੀਲੈਂਡ ਤੋਂ ਭਾਰਤੀ ਮੂਲ ਦੇ ਖਿਡਾਰੀ ਦਾ ਆਉਣਾ ਅਜਿਹਾ ਬਹੁਤੀ ਵਾਰ ਨਹੀਂ ਹੁੰਦਾ। ਜਦੋਂ ਮੈਂ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਲਈ ਖੇਡਦਾ ਹਾਂ ਤਾਂ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਅੰਡਰਡੌਗ ਹਾਂ, ਪਰ ਮੇਰੇ ਲਈ ਇਹ ਸਭ ਇੱਕ ਸੋਚ ਹੈ। ਇਹ ਸਿਰਫ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਮਿਹਨਤ ਕਰਨਾ ਚਾਹੁੰਦੇ ਹੋ। ਇੱਥੇ ਸਭ ਕੁਝ ਸੰਭਵ ਹੈ। ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਬੱਚਿਆਂ ਲਈ ਫੁੱਟਬਾਲ ਪਹਿਲੀ ਪਸੰਦ ਨਹੀਂ ਹੈ, ਉਹ ਹਾਕੀ ਅਤੇ ਕ੍ਰਿਕਟ ਨੂੰ ਪਸੰਦ ਕਰਦੇ ਨੇ। ਪਰ ਸਰਪ੍ਰੀਤ ਦੀ ਕਹਾਣੀ ਵਿੱਚ ਇਹ ਉਲਟ ਸੀ। ਸਰਪ੍ਰੀਤ ਸਿੰਘ ਆਪਣੇ ਫੁੱਟਬਾਲ ਕਰੀਅਰ ਬਾਰੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਉਹਨਾਂ ਦੇ ਮਾਤਾ ਨੂੰ ਉਹਨਾਂ ਦੀ ਛੋਟੀ ਉਮਰ ਵਿੱਚ ਹੀ ਇਹ ਅਹਿਸਾਸ ਹੋ ਗਿਆ ਸੀ ਕਿ ਉਹ ਥੋੜਾ ਵੱਖਰਾ ਹੈ ਅਤੇ ਉਸ ਕੋਲ ਇੱਕ ਤੋਹਫ਼ਾ ਹੈ। ਖੇਡਾਂ ਸੰਬੰਧੀ ਭਾਰਤੀ ਮਾਪਿਆਂ ਦੀ ਸੋਚ ਬਾਰੇ ਸਰਪ੍ਰੀਤ ਦਾ ਕਹਿਣਾ ਹੈ, ਕਈ ਵਾਰ ਭਾਰਤੀ ਮਾਪੇ ਕਹਿੰਦੇ ਹਨ ਕਿ ਇਸ ਦੀ ਅਜੇ ਕੀ ਲੋੜ ਹੈ, ਪਰ ਬਹੁਤ ਮਹੱਤਵਪੂਰਨ ਹੈ, ਖਾਸ ਕਰ ਉਸ ਸਮੇਂ ਜਦੋਂ ਬੱਚੇ ਛੋਟੇ ਨੇ। ਭਾਰਤੀ ਮਾਪੇ ਥੋੜੇ ਸਖਤ ਹੁੰਦੇ ਨੇ, ਪਰ ਮੇਰੀ ਮਾਂ ਖੁਦ ਮੈਨੂੰ ਅਭਿਆਸ ਕਰਵਾਉਣ ਲਈ ਲੈ ਕੇ ਜਾਂਦੇ ਸਨ। ਸਪੋਰਟਸ ਸਟਾਰ ਦੀ ਇੱਕ ਰਿਪੋਰਟ ਮੁਤਾਬਕ ਸਰਪ੍ਰੀਤ ਦੀ ਮਾਤਾ ਨੇ ਉਹਨਾਂ ਦੇ ਹੁਨਰ ਨੂੰ ਪਛਾਣਦੇ 7 ਸਾਲ ਦੀ ਉਮਰ ਵਿੱਚ ਇੱਕ ਫੁੱਟਬਾਲ ਕਲੱਬ ਵਿੱਚ ਦਾਖਲ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਸਰਪ੍ਰੀਤ ਨੇ ਆਪਣੇ ਫੁੱਟਬਾਲ ਕਰੀਅਰ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਅੰਡਰ 17 ਓਸ਼ਿਆਨਾ ਕੱਪ ਅਤੇ ਅੰਡਰ 20 ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਟੀਮ ਦਾ ਹਿੱਸਾ ਬਣੇ। ਇਸ ਟੂਰਨਾਮੈਂਟ ਵਿੱਚ ਸਰਪ੍ਰੀਤ

0: ਸਿੰਘ ਦੇ ਜੋਹਰਾਂ ਨੇ ਯੂਰਪੀ ਕਲੱਬਾਂ ਦਾ ਧਿਆਨ ਉਸ ਵੱਲ ਖਿੱਚਿਆ। ਸਾਲ 2019 ਸਰਪੇ ਸਿੰਘ ਲਈ ਉਸਦੇ ਸੁਪਨੇ ਪੂਰੇ ਕਰਨ ਵਾਲਾ ਸਾਲ ਸੀ ਜਦੋਂ ਯੂਰਪ ਅਤੇ ਜਰਮਨ ਦੇ ਵੱਡੇ ਫੁੱਟਬਾਲ ਕਲੱਬ ਬਾਇਰਨ ਮਿਊਨਿਕ ਨੇ ਉਸ ਨੂੰ ਸਾਈਨ ਕੀਤਾ। ਇਹ ਉਹ ਦੌਰ ਸੀ ਜਦੋਂ ਸਰਪ੍ਰੀਤ ਦੇ ਕਰੀਅਰ ਦਾ ਉਭਾਰ ਹੋਇਆ। ਸਰਪ੍ਰੀਤ ਦਿੱਗਜ ਖਿਡਾਰੀਆਂ ਨਾਲ ਸਜੀ ਟੀਮ ਦਾ ਹਿੱਸਾ ਬਣਿਆ। ਉਸਦੀ ਖੇਡ ਨੇ ਕਲੱਬ ਦੇ ਕੋਚ ਨੂੰ ਪ੍ਰਭਾਵਿਤ ਕੀਤਾ ਅਤੇ ਜਲਦੀ ਉਹ ਆਪਣੀ ਟ੍ਰੇਨਿੰਗ ਤੋਂ ਬਾਅਦ ਟੀਮ ਵਿੱਚ ਸ਼ਾਮਲ ਹੋ ਗਿਆ। ਆਪਣੀ ਇਸ ਪ੍ਰਾਪਤੀ ਬਾਰੇ ਸਰਪ੍ਰੀਤ ਨੇ BBC ਸਪੋਰਟ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ਇਹ ਇਸ ਤਰ੍ਹਾਂ ਸੀ ਕਿ ਤੁਸੀਂ ਸਖਤ ਮਿਹਨਤ ਕਰਦੇ ਹੋ ਅਤੇ ਤੁਹਾਨੂੰ ਉਸਦਾ ਫਲ ਮਿਲਦਾ ਹੈ, ਪਰ ਇਹ ਸਿਰਫ ਹਾਲੇ ਸ਼ੁਰੂਆਤ ਹੈ। ਸਰਪ੍ਰੀਤ ਨੇ ਬਾਇਰਨ ਮਿਊਨਿਕ ਨਾਲ 3 ਸਾਲ ਸਾਈਨ ਹੋਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਪਰ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ਉਹਨਾਂ ਦਾ ਸੁਪਨਾ ਸਾਕਾਰ ਹੋ ਗਿਆ। ਯੂਰਪੀ ਕਲੱਬ ਵਿੱਚ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਉਹਨਾਂ ਦੇ ਸਾਹਮਣੇ ਦੁਨੀਆਂ ਦੇ ਬਿਹਤਰੀਨ ਖਿਡਾਰੀ ਸੀ ਅਤੇ ਘਰ ਤੋਂ ਦੂਰ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਸੀ। ਸਰਪ੍ਰੀਤ ਮੰਨਦੇ ਹਨ ਕਿ ਬਾਹਰਲਾ ਖਿਡਾਰੀ ਹੋਣ ਕਾਰਨ ਉਹਨਾਂ ਉੱਪਰ ਚੰਗੇ ਪ੍ਰਦਰਸ਼ਨ ਦਾ ਬਹੁਤ ਦਬਾਅ ਸੀ ਅਤੇ ਉਹਨਾਂ ਨੂੰ ਸਖਤ ਮਿਹਨਤ ਕਰਨੀ ਪਈ।
1: ਸੀਗੀ ਸਰਪ੍ਰੀਤ ਦੀ ਕਹਾਣੀ ਜਿਹੜੀ ਤੁਸੀਂ ਸੁਣੀ ਹੈ, ਅਤੇ ਜਦੋਂ ਸਿੰਘ ਲਿਖਿਆ ਹੁੰਦਾ ਅਤੇ ਸਾਰੇ ਜਿਹੜੇ ਦੋਸਤ ਦੇਖਦੇ ਸੁਣਦੇ ਆ ਵੀ ਪਤਾ ਲੱਗਦਾ ਵੀ ਵਾਕਈ ਕੋਈ ਪੰਜਾਬੀ ਭਰਾ ਜਿਹੜਾ ਉਹ ਲੱਗਿਆ ਅਤੇ ਨਿਊਜ਼ੀਲੈਂਡ ਨੂੰ ਰੀਪ੍ਰਜੈਂਟ ਕਰ ਰਿਹਾ ਫੀਫਾ ਦੇ ਵਿੱਚ, ਪਹਿਲਾ ਪੰਜਾਬੀ ਜਿਹੜਾ ਕਿ ਇਸ ਤਰੀਕੇ ਨਾਲ ਇਹ ਸਾਰਾ ਕੁਛ ਕਰ ਪਾ ਰਿਹਾ। ਸੋ ਇਹੋ ਜਿਹੀਆਂ ਸਟੋਰੀਆਂ ਦੇ ਨਾਲ ਨਾਲ ਕੁਛ ਇੱਕ ਗੱਲਬਾਤ ਜਿਹੜੀ ਥੋੜ੍ਹੀ ਜਿਹੀ ਅੱਗੇ ਨੂੰ ਮੋੜੀਏ ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਹੋਰ ਨੌਜਵਾਨ ਦੀ ਗੱਲ ਕਰਦੇ ਹਾਂ ਜਿਹਦਾ ਨਾਂ ਵੈਭਵ ਸੂਰਿਆਵੰਸ਼ੀ। ਅੱਜ ਕੱਲ੍ਹ ਬੜਾ ਪਿਛਲੇ ਕੁਛ ਕੁ ਦਿਨਾਂ ਤੋਂ ਚੰਗਾ ਛਾਇਆ, ਬਹੁਤ ਛੋਟਾ ਜਿਹਾ ਮੁੰਡਾ, ਬਟ ਸਟੋਰੀ ਕੀ ਇਹ ਥੋੜ੍ਹੀ ਜਿਹੀ ਜਾਣ ਲੈਂਦੇ ਹਾਂ ਕਿਉਂਕਿ ਕਿਉਂ ਇਹਦੀ ਲੜਾਈ ਹੋਈ ਅਤੇ ਕੀ ਇਹਦਾ ਓਵਰਆਲ ਇਹ ਸਿਲਸਿਲਾ ਜਿਹੜਾ ਵਾਪਰਿਆ। ਸੋ ਇਹਦੇ ਬਾਰੇ ਥੋੜ੍ਹੀ ਛੋਟੀ ਜਿਹੀ ਰਿਪੋਰਟ ਇਹ ਸੁਣਦੇ ਹਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ। ਸਪੋਰਟਸ ਦੀਆਂ ਗੱਲਾਂ ਤਾਂ ਚੱਲ ਪਈਆਂ ਦੇ ਸਪੋਰਟਸ ਦੇ ਨਾਲ ਰਿਲੇਟਡ ਜਿਹੜੀਆਂ
2: ਆਪਣੇ ਲੰਬੇ ਲੰਬੇ ਸਿਕਸਸ ਔਰ ਤੇਜ਼ ਤਰਾਰ ਇਨਿੰਗਸ ਸੇ ਖਾਸ ਪਹਿਚਾਨ ਬਣਾਉਣ ਵਾਲੇ ਇੰਡੀਆ ਕੇ ਯੰਗ ਕ੍ਰਿਕੇਟਰ ਵੈਭਵ ਸੂਰਿਆਵੰਸ਼ੀ ਇਨ ਦਿਨੋਂ ਕੁਝ ਅਲੱਗ ਵਜਹੋਂ ਸੇ ਚਰਚਾ ਮੇਂ ਹੈ। ਬਾਤ ਕ੍ਰਿਕੇਟ ਕੇ ਗਰਾਊਂਡ ਕੀ ਹੀ ਹੈ, ਲੇਕਿਨ ਨਾ ਤਾਂ ਉਨਕੇ ਸਿਕਸਸ ਕੀ ਬਾਤ ਹੋ ਰਹੀ ਹੈ ਔਰ ਨਾ ਹੀ ਉਨਕੀ ਕਿਸੀ ਤੇਜ਼ ਪਾਰੀ ਕੀ। ਬਾਤ ਹੋ ਰਹੀ ਹੈ ਮੈਚ ਖਤਮ ਹੋਣੇ ਕੇ ਬਾਅਦ ਹੋਈ ਤੀਖੀ ਬਹਿਸ ਔਰ ਧੱਕਾ ਮੁੱਕੀ ਕੀ। ਸ਼੍ਰੀਲੰਕਾ ਕੇ ਦਾਮਬੁਲਾ ਮੇਂ 15 ਜੂਨ ਕੋ ਇੰਡੀਆ ਏ ਔਰ ਸ਼੍ਰੀਲੰਕਾ ਏ ਕੇ ਬੀਚ ਜ਼ਬਰਦਸਤ ਮੈਚ ਖੇਲਾ ਗਿਆ। ਸੁਪਰ ਓਵਰ ਤੱਕ ਗਏ ਇਸ ਮੈਚ ਕੋ ਸ਼੍ਰੀਲੰਕਾ ਏ ਟੀਮ ਨੇ ਜੀਤਾ, ਲੇਕਿਨ ਇਸ ਕੇ ਬਾਅਦ ਵੈਭਵ ਸੂਰਿਆਵੰਸ਼ੀ ਸ਼੍ਰੀਲੰਕਨ ਪਲੇਅਰ ਸੇ ਉਲਝਤੇ ਹੋਏ ਦੇਖੇ ਗਏ। ਬਾਅਦ ਮੇਂ ਬਾਕੀ ਪਲੇਅਰਸ ਕੋ ਆਕਰ ਬੀਚ ਬਚਾਓ ਕਰਨਾ ਪੜਾ। ਦਰਅਸਲ ਇੰਡੀਆ ਏ ਕੀ ਟੀਮ ਇਨ ਦਿਨੋਂ ਇੱਕ ਟ੍ਰਾਈ ਸੀਰੀਜ਼ ਖੇਲਣੇ ਸ਼੍ਰੀਲੰਕਾ ਗਈ ਹੈ। ਯਹਾਂ ਉਸਕੇ ਮੈਚ ਸ਼੍ਰੀਲੰਕਾ ਏ ਔਰ ਅਫਗਾਨਿਸਤਾਨ ਏ ਸੇ ਹੋ ਰਹੇ ਹੈ। ਐਸੇ ਮੇਂ ਹੀ ਸ਼੍ਰੀਲੰਕਾ ਏ ਕੇ ਅਗੇਂਸਟ ਇੱਕ ਮੈਚ ਮੇਂ ਇੰਡੀਆ ਏ ਨੇ ਪਹਿਲੇ ਬੈਟਿੰਗ ਕਰਦੇ ਹੋਏ 49.2 ਓਵਰ ਮੇਂ 265 ਰਨ ਬਣਾਏ ਥੇ। ਵੈਭਵ ਨੇ ਇਸ ਮੇਂ 14 ਗੇਂਦੋਂ ਮੇਂ 21 ਰਨੋਂ ਕੀ ਪਾਰੀ ਖੇਲੀ ਥੀ। ਜਵਾਬ ਮੇਂ ਸ਼੍ਰੀਲੰਕਾ ਏ ਨੇ ਵੀ 50 ਓਵਰ ਮੇਂ 265 ਰਨ ਬਣਾਏ ਔਰ ਮੈਚ ਟਾਈ ਹੋ ਗਿਆ। ਇਸ ਦੌਰਾਨ ਮੈਚ ਮੇਂ ਟੈਂਸ਼ਨ ਕਾਫੀ ਬੜੀ ਹੋਈ ਥੀ। इसके बाद मैच के अंपायर और दोनों टीमों के कप्तानों के बीच सुपर ओवर को करवाने पर कुछ बातचीत हुई क्योंकि ग्राउंड में लो लाइट एक इशू बनी हुई थी। खैर, तमाम बातचीत के बाद मैच में सुपर ओवर करवाया गया और श्रीलंका ए ने पहले खेलते हुए सुपर ओवर में 16 रन बनाए। इसमें ओवर की लास्ट बॉल को नो बॉल करार देने पर भी काफी बहस देखने को मिली। बाद में सुपर ओवर में इंडिया ए की टीम बस 9 रन बना सकी और मैच हार गई। श्रीलंका के फास्ट बॉलर कुगाथास मथुलन ने शानदार परफॉर्मेंस करते हुए वैभव सूर्यवंशी और सूर्यांश शेडगे को बड़ा शॉट खेलने का मौका नहीं दिया। मैच के बाद मैदान पर तनाव और बढ़ गया, खिलाड़ियों का गुस्सा खुलकर सामने आया और माहौल गर्मा गया। इस सीरीज में इंडिया ए की 3 मैचों में यह दूसरी हार है। इससे पहले टीम अफगानिस्तान ए के खिलाफ भी मैच हार गई थी। वैसे अब चर्चा इस बात की हो रही है कि क्या वैभव सूर्यवंश के खिलाफ मैच ऑफिशियल्स कुछ एक्शन ले सकते हैं। ICC के नियमों में अगर जाएं तो ICC कोड ऑफ कंडक्ट के आर्टिकल 2.12 के मुताबिक किसी इंटरनेशनल मैच के दौरान किसी खिलाड़ी, सपोर्टिंग स्टाफ, अंपायर, मैच रेफरी या किसी दूसरे व्यक्ति जिसमें दर्शक भी शामिल हैं उनके साथ अनुचित शारीरिक संपर्क करना नियमों का उल्लंघन है। नियम के मुताबिक क्रिकेट में किसी भी तरह का अनुचित शारीरिक संपर्क प्रतिबंधित है। अगर कोई खिलाड़ी जानबूझकर लापरवाही से या असावधानी से किसी दूसरे खिलाड़ी या अंपायर से टकराता है, दौड़ते हुए उनसे भिड़ता है या कंधा मारता है तो इसे नियमों का उल्लंघन माना जाएगा। नियम यह भी कहता है कि उल्लंघन की गंभीरता तय करते समय इन बातों का ध्यान दिया जाएगा। इसमें पहली बात है घटना का पूरा संदर्भ, जिसमें यह देखा जाएगा कि संपर्क जानबूझकर लापरवाही से, असावधानी से हुआ या टाला जा सकता था या नहीं। दूसरी बात, संपर्क कितना जोरदार था। तीसरी बात, संपर्क से सामने वाले व्यक्ति को कोई चोट लगी या नहीं। और चौथी बात, जिस व्यक्ति से संपर्क हुआ वो कौन था। वैसे एक्स क्रिकेटर्स और क्रिकेट

0: ਆਤਮਾ ਨੂੰ ਤਲਬ ਕਰਨ ਦਾ ਹੁਕਮ ਜਾਰੀ ਕੀਤਾ। 15 ਜਨਵਰੀ 2026 ਨੂੰ ਅਕਾਲ ਤਖ਼ਤ ਸਕੱਤਰੇਤ ਵਿੱਚ ਪੇਸ਼ ਹੋ ਕੇ ਭਗਵੰਤ ਮਾਨ ਨੇ ਆਪਣਾ ਪੱਖ ਰੱਖਿਆ ਅਤੇ ਵੀਡੀਓ ਨੂੰ ਨਕਲੀ ਦੱਸਿਆ। ਪਰ ਲੰਘੇ ਸੋਮਵਾਰ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ 2 ਫੋਰੈਂਸਿਕ ਲੈਬਾਂ ਤੋਂ ਕਰਵਾਈ ਗਈ ਜਾਂਚ ਵਿੱਚ ਵੀਡੀਓ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਜਾਂ ਏ ਆਈ ਦੀ ਵਰਤੋਂ ਦੇ ਸਬੂਤ ਨਹੀਂ ਮਿਲੇ।
1: ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੰਦੀ ਹੈ।
0: ਭਗਵੰਤ ਮਾਨ ਸੂਬੇ ਦੇ ਮੁਖੀ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਖਾਲਸਾ ਪੰਥ ਵਿਰੋਧੀ ਕਹਿਣ ਅਤੇ ਮੂੰਹ ਨਾ ਲਗਾਉਣ ਦੇ ਫੈਸਲੇ ਨਾਲ ਕੀ ਹੋਵੇਗਾ। ਇਸ ਦਾ ਜਵਾਬ ਦਿੰਦਿਆਂ ਸਿੱਖ ਮਾਮਲਿਆਂ ਦੇ ਜਾਣਕਾਰ ਡਾਕਟਰ ਅਮਰਜੀਤ ਸਿੰਘ ਕਹਿੰਦੇ ਹਨ, ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਜ਼ਿਆਦਾ ਮੌਕੇ ਵੀ ਨਹੀਂ ਦਿੱਤੇ ਗਏ, ਕੋਈ ਸਜ਼ਾ ਵੀ ਨਹੀਂ ਲਗਾਈ ਗਈ, ਪਰ ਪੰਥ ਦੇ ਨਾਮ ਸੰਦੇਸ਼ ਦਿੱਤਾ ਗਿਆ ਹੈ ਕਿ ਸਹਿਯੋਗ ਨਾ ਕਰੋ। ਇਹ ਸੰਦੇਸ਼ ਬਹੁਤ ਵਿਸ਼ਾਲ ਹੈ, ਪਰ ਇਸ ਤੇ ਸੰਗਤ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ। ਡਾਕਟਰ ਅਮਰਜੀਤ ਸਿੰਘ ਕਹਿੰਦੇ ਹਨ, ਬੇਸ਼ੱਕ ਅਕਾਲ ਤਖ਼ਤ ਸਿਰਮੌਰ ਸੰਸਥਾ ਹੈ, ਪਰ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਫੈਸਲੇ ਹਨ ਜਿਨ੍ਹਾਂ ਨੂੰ ਸੰਗਤ ਨੇ ਠੀਕ ਨਹੀਂ ਮੰਨਿਆ ਅਤੇ ਸਿਆਸਤ ਤੋਂ ਪ੍ਰੇਰਿਤ ਸਮਝਿਆ। ਇਸ ਤਾਜ਼ਾ ਫੈਸਲੇ ਬਾਰੇ ਵੀ ਸੰਗਤ ਹੀ ਫੈਸਲਾ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਗੁਰਸਿੱਖ ਨਹੀਂ ਹਨ, ਯਾਨੀ ਉਹ ਅੰਮ੍ਰਿਤਧਾਰੀ ਨਹੀਂ ਹਨ, ਫਿਰ ਕੀ ਉਹਨਾਂ ਖਿਲਾਫ਼ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ? ਡਾਕਟਰ ਅਮਰਜੀਤ ਸਿੰਘ ਕਹਿੰਦੇ ਹਨ ਕਿ ਜੋ ਇਨਸਾਨ ਅੰਮ੍ਰਿਤ ਛਕ ਖਾਲਸਾ ਪੰਥ ਦਾ ਹਿੱਸਾ ਬਣ ਗਿਆ ਹੈ, ਉਸਨੂੰ ਅਕਾਲ ਤਖ਼ਤ ਸਾਹਿਬ ਤੱਕ ਤੇ ਬੁਲਾ ਕੇ ਸਿੱਧੀ ਕਾਰਵਾਈ ਕਰਦਾ ਹੈ, ਪਰ ਜੋ ਅੰਮ੍ਰਿਤਧਾਰੀ ਨਹੀਂ ਉਸ ਵਿਰੁੱਧ ਗਲਤੀ ਕਰਨੇ ਜਾਂ ਕੋਈ ਵੱਡਾ ਨੁਕਸਾਨ ਕਰਨ ਲਈ ਜਨਰਲ ਆਦੇਸ਼ ਜਾਰੀ ਕਰ ਦਿੱਤਾ ਜਾਂਦਾ ਹੈ, ਉਸਨੂੰ ਤੱਕ ਤੇ ਬੁਲਾਇਆ ਨਹੀਂ ਜਾਂਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਬਾਰੇ ਸਿਆਸੀ ਪਾਰਟੀਆਂ ਅਤੇ ਸਿੱਖ ਧਰਮ ਦੇ ਜਾਣਕਾਰਾਂ ਦੇ ਵੱਖੋ ਵੱਖਰੇ ਪ੍ਰਤੀਕਰਮ ਹਨ। ਅਕਾਲ ਤਖ਼ਤ ਦੇ ਇਸ ਫੈਸਲੇ ਨੂੰ ਭਗਵੰਤ ਮਾਨ ਅਤੇ ਕਈ ਵਿਦਵਾਨਾਂ ਵੱਲੋਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਸਾਬਕਾ ਪ੍ਰੋਫੈਸਰ ਅਤੇ ਸਮਾਜ ਸ਼ਾਸਤਰੀ ਪਰਮਜੀਤ ਸਿੰਘ ਜੱਜ ਕਹਿੰਦੇ ਹਨ ਕਿ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਂਦਾ ਹੈ, ਪਰ ਤਸਵੀਰਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਪਰਮਜੀਤ ਸਿੰਘ ਜੱਜ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਦੇ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਕਹਿੰਦੇ ਹਨ, ਕਿਸੇ ਨੂੰ ਵੀ ਹੱਥ ਧਰਮੀ ਨਹੀਂ ਬਣਨਾ ਚਾਹੀਦਾ, ਦੋਵੇਂ ਧਿਰਾਂ ਨੂੰ ਗੱਲਬਾਤ ਰਾਹੀਂ ਬੈਠ ਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ।
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਹੁਣ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
2: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
1: मिलिए डॉक्टर मगर शाह और डॉक्टर समरीन रहमान से
2: हमारे तजुर्बाकार डॉक्टर्स आपको देती है मुकम्मल केयर
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
2: आपकी सेहत हमारी जिम्मेदारी
3: नमस्ते सत श्री अकाल आदा लिसनिंग टू कैलगरीज मोस्ट पॉपुलर रेडियो रेडियो सबराम 94.7 एफएम
4: टेक इट
5: जी ਸੋ ਇਹ ਸੀਗਾ ਜੀ ਕੁਛ ਇੱਕ ਮੈਸੇਜ ਵੀ ਨਾਲ ਸੁਣ ਲਿਆ ਤੁਸੀਂ ਤੇ ਫੇਸਬੁੱਕ ਵਾਲੇ ਦੋਸਤਾਂ ਨੂੰ ਵੀ ਦੱਸ ਦਈਏ ਵੀ ਆਪਾਂ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਹੋ ਗਏ ਆ ਮੈਂ ਰਜੇਸ਼ ਤੇ ਮੇਰੇ ਨਾਲ ਚਰਨਦੀਪ
6: ਜੀ ਫੇਸਬੁੱਕ ਦੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਤਿਕਾਰ ਔਰ ਵੈਲਕਮ ਕਰਦੇ ਹਾਂ ਕਿ ਅੱਜ ਫਿਰ ਸਮਾਂ ਹੈ ਬੈਠ ਕੇ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ
5: ਜੀ ਬਿਲਕੁਲ ਜੀ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਇਹ 8 ਵਜੇ ਤੱਕ ਹੁੰਦਾ ਵੈਸੇ ਥੋੜਾ ਜਿਹਾ

0: ਸਮਾਂ ਬਚਿਆ ਪਰ ਮੈਨੂੰ ਲੱਗਦਾ ਵੀ ਥੋੜੀ ਜਿਹੀ ਗੱਲਬਾਤ ਜਿਹੜੀ ਆਪਾਂ ਜ਼ਰੂਰ ਕਰ ਸਕਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰੀਕੇ ਨਾਲ ਥੋੜ੍ਹੀ ਗੱਲਬਾਤ ਜਿਹੜੀ ਉਹ ਕਰਦੇ ਹਾਂ। ਹੁਣੇ ਹੁਣੇ ਆਪਾਂ ਭਗਵੰਤ ਮਾਨ ਹੋਣਾ ਦੀ ਖਬਰ ਵੀ ਕੀਤੀ ਜੀ, ਜਿਹੜੀ ਤੁਸੀਂ ਦੇਖਿਆ ਅਤੇ ਜਿਹਨੂੰ ਕਾਫੀ ਲੋਕਾਂ ਨੇ ਇਹ ਦੱਸਿਆ ਕਿ ਵੀ ਇਹ ਪੋਲੀਟੀਕਲੀ ਵੀ ਮੋਟੀਵੇਟਡ ਹੈ ਖਬਰ, ਜਿਹੜੀ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਜੀ।
1: ਦੇਖੋ ਮੈਂ ਇਸ ਨੂੰ ਕੁਛ ਅਲੱਗ ਐਂਗਲ ਤੋਂ ਦੇਖਦੀ ਹਾਂ। ਕੋਈ ਵੀ ਇੰਸੀਡੈਂਟ ਆਪਾਂ ਕਿਸੇ ਦੀ ਲਾਈਫ ਨਾਲ ਜੋੜ ਕੇ ਦੇਖਦੇ ਹਾਂ, ਆਪਾਂ ਹਜੇ ਕੋਈ ਵੀ ਡਿਸੀਜਨਿੰਗ ਉਸ ਤੇ ਨਹੀਂ ਪਹੁੰਚੇ ਕਿ ਇਹ ਤਾਂ ਹਜੇ ਡਿਸਕਸ਼ਨ ਦਾ ਮੁੱਦਾ ਹੈ ਜਾਂ ਇਸ ਨੂੰ ਅਦਾਲਤਾਂ ਦੇਖਣਗੀਆਂ ਜਾਂ ਹੋਰ ਜਿਹੜੇ ਵੀ ਐਕਸਪਰਟਸ ਹੈ ਉਹ ਦੇਖਣਗੇ ਕਿ ਇਹ ਵੀਡੀਓ ਅਸਲੀ ਹੈ ਜਾਂ ਨਕਲੀ ਹੈ। ਪਰ ਮੈਂ ਇਹ ਸੋਚਦੀ ਹਾਂ ਕਿ ਜਦੋਂ ਇਹ ਇੰਸੀਡੈਂਟ ਇਹ ਦੱਸਿਆ ਜਾ ਰਿਹਾ ਹੈ ਉਸ ਟਾਈਮ ਭਗਵੰਤ ਮਾਨ ਜੀ ਜਿਹੜੇ ਹੈ ਉਹ ਚੀਫ ਮਿਨਿਸਟਰ ਨਹੀਂ ਸੀ, ਉਹਨਾਂ ਨੇ ਪੰਜਾਬ ਦੀ ਸੇਵਾ ਕਰਨ ਦੀ ਜਿਹੜੀ ਸਹੁੰ ਖਾਧੀ ਹੈ ਉਸ ਟਾਈਮ ਖਾਧੀ ਹੈ ਜਦੋਂ ਕਿ ਉਹ ਚੀਫ ਮਿਨਿਸਟਰ ਬਣੇ ਆ, ਤੇ ਆਪਾਂ ਨੂੰ ਉਹ ਦੇਖਣਾ ਉਹ ਪੀਰੀਅਡ ਦੇਖਣਾ ਚਾਹੀਦਾ ਕਿ ਜਦੋਂ ਉਹਨਾਂ ਨੇ ਕਮਿਟਮੈਂਟ ਕੀਤੀ ਹੈ ਪਬਲਿਕ ਦੇ ਨਾਲ, ਜਿਹੜੀ ਕਿ ਪਬਲਿਕ ਨੇ ਵੋਟਾਂ ਪਾ ਕੇ ਉਹਨਾਂ ਨੂੰ ਜਿਸ ਚੀਜ਼ ਲਈ ਚੁਣਿਆ ਹੈ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜਾ ਬਿਹੇਵੀਅਰਲ ਕੁਛ ਇਹੋ ਜਿਹਾ ਨੈਗੇਟਿਵ ਨਾ ਹੋਵੇ ਜਿਸ ਦੇ ਨਾਲ ਕਿ ਪਬਲਿਕ ਦੇ ਵਿੱਚ ਕੋਈ ਨੈਗੇਟਿਵ ਇੰਪੈਕਟ ਜਾਵੇ ਜਾਂ ਪਬਲਿਕ ਉਸ ਚੀਜ਼ ਨੂੰ ਅਸੈਪਟ ਨਾ ਕਰ ਸਕੇ। ਮੈਂ ਤਾਂ ਇਸ ਚੀਜ਼ ਤੋਂ ਦੇਖਦੀ ਹਾਂ। ਬਾਕੀ ਦੇਖੋ ਕੋਈ ਵੀ ਹੈ ਉਹ ਇਨਸਾਨ ਹੈ, ਉਹ ਪੂਰਾ ਪਰਫੈਕਟ ਨਹੀਂ ਹੋ ਸਕਦਾ, ਉਹ ਸਾਧੂ ਸਾਧ ਮਹਾਤਮਾ ਨਹੀਂ ਹੋ ਸਕਦਾ। ਜੇ ਉਸਦੀ ਪਿਛਲੀ ਲਾਈਫ ਦੇ ਵਿੱਚੋਂ ਜਿਹੜੀ ਹੈ ਚੱਕੇ, ਜਿਵੇਂ ਇਸੇ ਤਰ੍ਹਾਂ ਜਿਹੜੇ ਸਾਬਕਾ ਜਥੇਦਾਰ ਜਿਹੜੇ ਹੈਗੇ ਆ ਹਰਪ੍ਰੀਤ ਸਿੰਘ ਜੀ, ਉਹਨਾਂ ਦੀ ਵੀ ਪਿਛਲੀ ਲਾਈਫ ਦੀ ਡਿਸਕਸ਼ਨ ਜਿਹੜੀ ਹੈ ਉਹ ਪਬਲਿਕ ਦੇ ਵਿੱਚ, ਕਿਉਂਕਿ ਅੱਜ ਦਾ ਟਾਈਮ ਜਿਹੜਾ ਸੋਸ਼ਲ ਮੀਡੀਆ ਦਾ ਟਾਈਮ ਹੈ, ਅਗਰ ਇੱਕ ਗੱਲ ਹੁੰਦੀ ਹੈ ਤੇ ਉਹ ਫੈਲਦੀ ਬਹੁਤ, ਮਤਲਬ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਤੇ ਅੱਜ ਜਿਹੜਾ ਟਾਈਮ ਹੈ ਉਹ ਇੰਨਾ ਕ੍ਰਿਟੀਕਲ ਟਾਈਮ ਹੈ ਪੰਜਾਬ ਦੇ ਉੱਪਰ, ਤੇ ਅਸੀਂ ਤੇ ਇਹੀ ਰਿਕੁਐਸਟ ਕਰਦੇ ਹਾਂ ਕਿ ਸਾਰੀ ਪਾਰਟੀਜ਼ ਦੇ ਜਿਹੜੇ ਲੀਡਰਸ ਹੈ ਉਹਨਾਂ ਦਾ ਫੋਕਸ ਅੱਜ ਦੇ ਟਾਈਮ ਦੇ ਸਿਰਫ ਪੰਜਾਬ ਨੂੰ ਬਚਾਉਣ ਦਾ ਹੋਵੇ, ਕਿਉਂਕਿ ਇੰਡਸਟਰੀ ਬਿਲਕੁਲ ਖਤਮ ਹੋ ਚੁੱਕੀ ਹੈ, ਧਰਤੀ ਹੇਠਲਾ ਪਾਣੀ ਬਹੁਤ ਨੀਚੇ ਜਾ ਰਿਹਾ ਹੈ, ਯੂਥ ਜਿਹੜਾ ਪੰਜਾਬ ਨੂੰ ਛੱਡ ਕੇ ਬਾਹਰ ਦੇ ਮੁਲਕਾਂ ਵੱਲ ਮੂੰਹ ਕਰ ਰਿਹਾ ਕਿਉਂਕਿ ਉਹਨਾਂ ਨੂੰ ਉੱਥੇ ਆਪਣਾ ਫਿਊਚਰ ਸਿਕਿਓਰ ਨਹੀਂ ਮਿਲ ਰਿਹਾ। ਪੰਜਾਬ ਦੇ ਬਹੁਤ ਜ਼ਿਆਦਾ ਮੁੱਦੇ ਹੈ, ਇੱਕ ਉਹ ਬਾਰਡਰ ਸਟੇਟ ਹੈਗੀ ਆ ਆਲਰੇਡੀ, ਇੱਕ ਮੇਜਰ ਇਸ਼ੂ ਹੈਗਾ ਪੰਜਾਬ ਦਾ, ਤੇ ਇਹ ਸਾਰੇ ਇਸ਼ੂਜ਼ ਜਿਹੜੇ ਹੈਗੇ ਆ, ਤੇ ਲੀਡਰਸ ਨੂੰ ਇਹਨਾਂ ਸਾਰੀਆਂ ਪਰਸਨਲ ਨੂੰ ਛੱਡ ਕੇ ਪੰਜਾਬ ਵੱਲ ਅਗਰ ਧਿਆਨ ਦੇਣ ਤਾਂ ਅਸੀਂ ਸੋਚਦੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਪੰਜਾਬ ਜਿਨ੍ਹਾਂ ਦੇ ਹਵਾਲੇ ਕੀਤਾ 5 ਸਾਲਾਂ ਵਾਸਤੇ, ਤੇ 5 ਸਾਲਾਂ ਬਾਅਦ ਸਾਨੂੰ ਵਾਕਈ ਲੱਗੇ ਕਿ ਉਹ ਸਾਡਾ ਡਿਸੀਜਨ ਗਲਤ ਨਹੀਂ ਸੀ, ਉਹ ਅਸੀਂ ਜਿਹੜੀਆਂ ਵੋਟਸ ਉਹਨਾਂ ਨੂੰ ਕੀਤੀਆਂ ਤੇ ਅਸੀਂ ਇੱਕ ਸਹੀ ਲੀਡਰ ਚੁਣ ਕੇ ਜਿਹੜਾ ਹੈ ਪਬਲਿਕ ਨੂੰ ਲੀਡ ਕਰਨ ਵਾਸਤੇ ਆਪਣੇ ਸਾਹਮਣੇ ਰੱਖਿਆ। ਮੇਰੀ ਤਾਂ ਕੁਛ ਇਸ ਤਰ੍ਹਾਂ ਦੀ ਨਜ਼ਰੀਆ ਹੁੰਦਾ ਕਿ ਕਿਸੇ ਦੀ ਪਰਸਨਲ ਲਾਈਫ ਨੂੰ ਆਪਾਂ ਨੂੰ ਇੰਨਾ ਹਾਈਪ ਨਹੀਂ ਦੇਣੀ ਚਾਹੀਦੀ ਕਿ ਜਿਹੜਾ ਉਹਦਾ ਆਫਿਸ ਹੈ, ਜਿਹੜਾ ਉਸਦਾ ਕੰਮ ਹੈ ਜਿਸ ਲਈ ਆਪਾਂ ਨੇ ਉਸਨੂੰ ਵੋਟ ਪਾਈ ਹੈ, ਉਸ ਦੇ ਵਿੱਚ ਦੇਖੀਏ ਕਿ ਹਾਂ ਉਹ ਪੰਜਾਬ ਨੂੰ ਕੀ ਦੇ ਰਿਹਾ।
0: ਠੀਕ ਹੈ ਜੀ, ਸੋ ਚੰਦਜੀਤ ਜੀ ਨੇ ਆਪਣੇ ਵਿਚਾਰ ਜਿਹੜੇ ਦਿੱਤੇ ਆ ਜੀ, ਤੇ ਅਗਲੀ ਖਬਰ ਵਾਲੇ ਪਾਸੇ ਚੱਲ ਜਾਂਦੇ ਹਾਂ ਜੀ। ਆਪਾਂ ਥੋੜਾ ਜਿਹਾ ਇੱਕ ਪ੍ਰਾਈਮ ਮਿਨਿਸਟਰ ਕਾਰਨੀ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਜਿਹੜੀ ਈਰਾਨ ਦੇ ਉੱਤੇ ਵਾਰ ਜਿਹੜੀ ਲੱਗੀ ਹੈ ਜਾਂ ਲਾਈ ਗਈ ਹੈ, ਕਹਿੰਦੇ ਆ ਵਰਥ ਹੈਗੀ ਹੈ ਕਿਉਂਕਿ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਐਕਸਪੋਰਟ ਕਰ ਰਿਹਾ ਸੀਗਾ ਟੈਰਰਿਜ਼ਮ ਨੂੰ ਜਾਂ ਸਪੋਰਟ ਕਰਨ ਵਾਲਾ ਜਿਹੜਾ ਕੰਟਰੀ ਉਹ ਈਰਾਨ ਸੀਗਾ, ਬਿਗੈਸਟ ਐਕਸਪੋਰਟਰ ਆਫ ਟੈਰਰ ਜਿਹੜਾ ਸੀਗਾ, ਤੇ ਇਸ ਕਰਕੇ ਉਹਨੇ CNN ਦੇ ਵਿੱਚ ਇੰਟਰਵਿਊ ਦੇ ਵਿੱਚ ਆਪਣਾ ਕਿਹਾ, ਇਟ ਵਾਜ਼ ਹੈਲ ਬੈਂਟ ਸੋਰੀ ਇਫ ਆਈ ਕੈਨ ਸੇ ਦੈਟ ਔਨ ਗੈਟਿੰਗ ਏ ਨਿਊਕਲੀਅਰ ਵੈਪਨ ਐਂਡ ਦਾ ਫੋਰਸ ਮਲਟੀਪਲਾਇਰ ਔਨ ਦੈਟ ਵਾਜ਼ ਟੈਰੀਬਲ। ਸੋ ਇਹ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਕਿਹਾ। ਮੈਨੂੰ ਲੱਗਦਾ ਵੀ ਲੋਕਲ ਜਿਹੜੇ ਲੋਕ ਨੇ ਹੁਣ ਕੁਛ ਇਸ ਗੱਲ ਤੋਂ ਨਾਰਾਜ਼ ਵੀ ਹੋਣਗੇ ਕਿਉਂਕਿ ਮੋਸਟਲੀ ਲੋਕ ਜਿਹੜੇ ਆ ਟਰੰਪ ਤੋਂ ਨਾਰਾਜ਼ ਸੀਗੇ, ਬਟ ਇਹਨੇ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਅਤੇ ਟਰੰਪ ਨੂੰ ਤੇ ਖੁਸ਼ ਕਰਤਾ, ਨਾਲ ਦੀ ਨਾਲ ਹੀ ਜਿਹੜੀ ਇੱਕ ਗੁਪਚੁਪ ਜਿਹਨੂੰ ਕਹਿੰਦੇ ਨੇ ਗੱਲਾਂ ਚੱਲ ਰਹੀਆਂ ਸੀ ਇਹਨਾਂ ਦੀਆਂ, ਅਤੇ ਹੋਟ ਮਾਈਕ ਜਿਹਨੂੰ ਕਹਿੰਦੇ ਵੀ ਲੀਕ ਹੋ ਗਿਆ, ਉਹਦੇ ਵਿੱਚ ਕਾਰਨੀ ਉਹਨੇ ਕਹਿ ਰਹੇ ਆ ਟਰੰਪ ਨੂੰ ਵੀ ਇਹ ਜਿਹੜੀਆਂ 49,000 ਜਿਹੜੇ ਵਹੀਕਲ ਨੇ ਇਹ ਸਿਰਫ 3% ਹੀ ਹੈ ਸਾਡੇ ਮਤਲਬ ਵਹੀਕਲ ਦਾ, ਸੋ ਇਹਦੇ 'ਤੇ ਕੋਈ ਬਿਗ ਡੀਲ ਨਹੀਂ ਹੈਗੀ, ਅਤੇ ਮੈਂ ਤਾਂ ਸਮਝਿਆ ਵੀ ਤੁਸੀਂ ਪਸੰਦ ਕਰੋਗੇ ਇਸ ਗੱਲ ਨੂੰ ਕਿ US ਜਿਹੜਾ ਪਸੰਦ ਕਰੇਗਾ। ਸੋ ਟਰੰਪ ਕਹਿੰਦਾ ਯੈਸ ਵੀ ਲਾਈਕ ਇਟ ਵਟ ਐਵਰ, ਤੋ ਉਹਨੇ ਕਹਿਣ ਦਾ ਮਤਲਬ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਖੁਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਹੀ ਇਹ ਸਭ ਕੁਛ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ। ਅਤੇ
1: ਬਾਕੀ ਪੋਲੀਟਿਕਸ ਇੱਕ ਬੜੀ ਕੰਪਲੀਕੇਟਿਡ ਚੀਜ਼ ਹੈਗੀ ਹੈ ਸਾਡੇ ਵਰਗੇ ਆਮ ਬੰਦੇ ਲਈ ਤਾਂ ਸਮਝਣਾ, ਕਿਉਂਕਿ ਜਦ ਤੱਕ ਅਸੀਂ ਇੱਕ ਚੀਜ਼ ਨੂੰ ਸਮਝਦੇ ਹਾਂ ਤੇ ਉਹ ਨੈਕਸਟ ਕੋਈ ਨਾ ਕੋਈ ਉਹਨਾਂ ਦੀ ਸਟੇਟਮੈਂਟ ਆ ਜਾਂਦੀ ਹੈ, ਤੇ ਨੈਕਸਟ ਇੱਕ ਉਹਨੂੰ ਪੰਜਾਬੀ ਚ ਕਹਿੰਦੇ ਕਿ ਕੂਣੀ ਮੋੜ ਆ ਜਾਂਦਾ, ਤੇ ਉਹ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਵੀ ਉਹਨਾਂ ਦੀ ਪਿਛਲੀ ਸਟੇਟਮੈਂਟ ਦੇ ਨਾਲ ਤੇ ਅੱਜ ਦੀ ਸਟੇਟਮੈਂਟ ਨੂੰ ਅਸੀਂ ਕਿਸ ਤਰ੍ਹਾਂ ਰਿਲੇਟ ਕਰੀਏ।
0: ਹਾਂਜੀ ਬਿਲਕੁਲ, ਬਟ ਜੇ ਇਹਨੂੰ ਇਸ ਤਰੀਕੇ ਨਾਲ ਦੇਖੀਏ ਆਪਾਂ ਕਿ ਵੀ ਤੁਹਾਨੂੰ ਪਤਾ ਵੀ ਕੁਜ਼ਮਾ ਇੱਕ ਸੀਗਾ ਕੈਨੇਡਾ US ਤੇ ਮੈਕਸੀਕੋ ਦਾ, ਜਿਹੜਾ ਤਿੰਨੋਂ ਕੰਟਰੀ ਦੀ ਇੱਕ ਡੀਲ ਸੀਗੀ ਜਿਹੜੀ 1 ਜੁਲਾਈ ਤੱਕ ਰਿਨਿਊ ਹੋਣੀ ਹੈ, ਤੇ 16 ਸਾਲ ਤੱਕ ਉਹਨੂੰ ਮੰਨਿਆ ਜਾ ਰਿਹਾ ਵੀ ਉਹਨੂੰ ਸਟੈਂਪ ਲਾ ਦਿੱਤੀ ਜਾਵੇ ਤੇ 16 ਸਾਲ

0: ਤੱਕ ਉੱਦਾਂ ਚੱਲੇਗੀ। ਬਟ ਟਰੰਪ ਨੇ ਉਹਨੂੰ ਖਾਸ ਸਾਫ਼ ਮਨਾ ਕਰਤਾ ਸੀ, ਇਹ ਨਹੀਂ ਮੈਂ ਪਸੰਦ ਕਰਦਾ, ਇਹਨੂੰ ਇਸ ਡੀਲ ਨੂੰ ਨਹੀਂ ਲੈ ਕੇ ਆਉਣਾ ਚਾਹੁੰਦਾ। ਅਤੇ ਹੁਣ ਕਾਰਨੀ ਹੋਣਾ ਵਾਸਤੇ ਜਿਹੜਾ ਇਹ ਚੈਲੰਜ ਬਣ ਗਿਆ ਕਿ ਵੀ ਕਿੱਦਾਂ ਉਹ ਆਪਣੇ ਸਿਸਟਮ ਨੂੰ ਮੈਨੇਜ ਕਰਨ ਅਤੇ ਅੱਗੇ ਲੈ ਕੇ ਜਾਣ। ਉਸ ਤੋਂ ਇਲਾਵਾ ਇੱਕ ਜਿਹੜਾ ਪੁਲ ਦੇ ਉੱਤੇ ਬਹੁਤ ਪੈਸੇ ਉਹਨਾਂ ਨੇ ਲਾਇਆ ਸੀਗਾ ਅਤੇ ਉਹ ਵੀ ਰੁਕਿਆ ਪਿਆ ਸੀ, ਹੁਣ ਉਹ ਵੀ ਓਨ ਹੋ ਰਿਹਾ। ਬਟ ਉਹਨੂੰ ਵੀ ਟਰੰਪ ਨੇ ਕਹਿਤਾ ਵੀ ਉਹ ਵੀ ਉਹ ਪਸੰਦ ਨਹੀਂ ਕਰਦਾ ਕਿ ਉਹਦੇ ਨਾਲ ਕੈਨੇਡਾ ਦਾ ਬੜਾ ਬਿਜ਼ਨਸ ਜਿਹੜਾ ਆਪਸ ਚ ਦੋਨੋਂ ਕੰਟਰੀਜ਼ ਦੇ ਵਿੱਚ ਹੋਏਗਾ। ਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਸ਼ਾਇਦ ਮੌਕੇ ਦੀ ਨਜ਼ਾਕਤ ਨੂੰ ਦੇਖਣ ਵਾਸਤੇ, ਕਿਉਂਕਿ ਹਮੇਸ਼ਾ ਹੀ ਕੀ ਹੈ ਜੇ ਪਿਛਲੇ ਪੋਲੀਟੀਕਲ ਸਿਸਟਮ ਦੇਖਿਆ ਜਾਵੇ ਤੇ ਕੈਨੇਡਾ ਜਿਹੜਾ ਇੱਕ ਛੋਟੇ ਭਰਾ ਦੀ ਤਰ੍ਹਾਂ ਅਮੈਰੀਕਾ ਦੇ ਨਾਲ ਹਮੇਸ਼ਾ ਹੀ ਖੜਾ ਰਿਹਾ। ਉਹਨੇ ਹਾਂ ਕਿਹਾ ਤੇ ਹਾਂ, ਜੇ ਇਹਨੇ ਨਾ ਕਿਹਾ ਤੇ ਨਾ, ਜਿਸ ਵੀ ਗੱਲ ਦੇ ਵਿੱਚ ਜਿੱਥੇ ਵੀ ਖੜੇ ਹੋਣ ਦੀ ਲੋੜ ਪਈ ਉੱਥੇ ਖੜੇ ਰਿਹਾ। ਬਟ ਕਾਰਨੀ ਉਹਨਾਂ ਨੇ ਜਦੋਂ ਦੇ ਆਉਣ ਤੋਂ ਬਾਅਦ ਥੋੜਾ ਜਿਹਾ ਆਪਣਾ ਇੱਕ ਵੱਖਰਾ ਰੁੱਖ ਜਿਹੜਾ ਅਪਣਾਇਆ ਸੀਗਾ, ਜਿਹਦੇ ਕਰਕੇ ਉਹਨਾਂ ਦੀ ਪਾਪੂਲੈਰਿਟੀ ਵੀ ਵਧੀ ਤੇ ਲੋਕਾਂ 'ਚ ਕੌਨਫੀਡੈਂਸ ਵੀ ਜਾਗ ਗਿਆ। ਬਟ ਮੈਨੂੰ ਲੱਗਦਾ ਵੀ ਹੁਣ ਉਹਨਾਂ ਨੂੰ ਇਹ ਲੱਗਣਾ ਸ਼ੁਰੂ ਹੋਇਆ ਹੋਏਗਾ ਕਿ ਵੀ ਮੈਂ ਥੋੜ੍ਹੀ ਜਿਹੀ ਆਪਣੀ ਪੋਜੀਸ਼ਨ ਇਹ ਥੋੜ੍ਹੀ ਸੋਫਟਨ ਕਰਾਂ ਆਪਣੀ, ਤਾਂ ਕਿ US ਦੇ ਨਾਲ ਜਿਹੜੀਆਂ ਡੀਲਸ ਨੇ ਉਹ ਕਿਸੇ ਤਰੀਕੇ ਨਾਲ ਅੱਗੇ ਨਿਕਲ ਜਾਣ। ਤੇ ਕਿਉਂਕਿ ਉਹਨਾਂ ਦੀ ਜਿਹੜਾ ਬੇਸਿਕਲੀ ਜਿਹੜਾ ਹਨੀਮੂਨ ਪੀਰੀਅਡ ਹੁੰਦਾ ਨਾ, ਉਹ ਹੁਣ ਓਵਰ ਹੋ ਚੁੱਕਿਆ। ਹੁਣ ਲੋਕਾਂ ਦੀ ਐਕਸਪੈਕਟੇਸ਼ਨ ਇਹ ਵੀ ਹੈ ਕਿ ਵੀ ਉਹ ਜੋ ਗੱਲਾਂ ਬਾਤਾਂ ਕੀਤੀਆਂ ਨੇ ਉਹਨੂੰ ਸਿਰੇ ਵੀ ਲਾਣ, ਇਹ ਨਾ ਹੋਵੇ ਵੀ ਇਕੱਲਾ ਗੱਲਾਂ ਹੀ ਕਰਕੇ ਤੇ ਅੱਗੇ ਨਿਕਲਦੇ ਜਾਣ।
1: ਬਿਲਕੁਲ ਜੀ, ਕੈਨੇਡਾ ਜਿਹੜਾ ਹੈ ਇੱਕ ਪੀਸ ਲਵਿੰਗ ਕੰਟਰੀ ਹੈਗਾ ਤੇ ਔਰ ਕਾਰਨੀ ਜੀ ਆਪਣੇ ਮਤਲਬ ਆਪਾਂ ਕਹਿ ਲਈਏ ਕਿ ਪ੍ਰੋਫੈਸ਼ਨਲ ਹੈਗੇ ਆ ਤੇ ਆਪਾਂ ਵੀ ਉਹਨਾਂ ਤੋਂ ਬਹੁਤ ਉਮੀਦਾਂ ਰੱਖੀਆਂ ਹੋਈਆਂ ਕਿ ਉਹ ਇਕਨੋਮਿਸਟ ਹੈਗੇ ਆ ਕਿ ਇਕਨੋਮੀ ਤੇ ਕੰਮ ਕਰਨਗੇ। ਬਟ ਪੋਲਿਟਿਕਸ ਕਿਸੇ ਹੋਰ ਲਾਈਨ ਤੇ ਚੱਲਦੀ ਹੈ, ਪੋਲਿਟਿਕਸ ਦੇ ਵਿੱਚ ਕਦੀ ਨਰਮ ਕਦੀ ਗਰਮ ਚੱਲਣਾ ਹੀ ਪੈਂਦਾ। ਬਹੁਤਾ ਹੀ ਨਰਮ ਚੱਲਾਂਗੇ ਤਾਂ ਵੀ ਉਹ ਕਹਿੰਦੇ ਕਿ ਵੀ ਮੁਸ਼ਕਿਲ ਹੋ ਜਾਂਦਾ ਸਰਵਾਈਵ ਕਰਨਾ, ਤੇ ਜੇ ਬਹੁਤ ਹੀ ਜ਼ਿਆਦਾ ਅੜ ਕੇ ਚੱਲਾਂਗੇ ਤਾਂ ਵੀ ਪੋਲਿਟਿਕਸ ਜਿਹੜੀ ਹੈ ਅਲਾਊ ਨਹੀਂ ਕਰਦੀ ਉਸ ਬੰਦੇ ਨੂੰ। ਤਾਂ ਇਹ ਜਿਹੜੀ ਫਲੈਕਸੀਬਿਲਟੀ ਹੈ ਤਾਂ ਉਹ ਅਗਰ ਕਰਨੀ ਜੀ ਹੁਣ ਸਮਝ ਰਹੇ ਹਾਂ ਤਾਂ ਪੋਲਿਟਿਕਸ ਦਾ ਇਹ ਤਾਂ ਸਭ ਤੋਂ ਵੱਡਾ ਟੂਲ ਹੈਗਾ, ਫਲੈਕਸੀਬਿਲਟੀ ਹੋਣੀ ਚਾਹੀਦੀ ਹੈ ਬੰਦੇ ਵਿੱਚ ਜਿੱਥੇ ਲੱਗੇ ਕਿ ਵੀ ਜੇ ਗੁੜ ਖਾ ਕੇ ਸਰਦਾ ਉਹ ਕਹਿੰਦੇ ਕਿਉਂ ਮਿਰਚਾਂ ਖਾਣੀਆਂ, ਜੇ ਨਰਮ ਹੋ ਕੇ ਸਰਦਾ ਤਾਂ ਸਹੀ ਗੱਲ ਹੈ ਕਿ
0: ਬਿਲਕੁਲ ਕਿਉਂਕਿ ਕਾਰਨੀ ਹੋਣ ਦੀ ਜਿਹੜੀ ਇਹ ਸਟੇਟਮੈਂਟ ਹੈ ਬੇਸਿਕਲੀ ਇਹ ਜੋ ਉਹਨਾਂ ਦੀ ਪਹਿਲਾ ਸਟਾਂਸ ਸੀਗਾ ਉਹਦੇ ਥੋੜਾ ਉਲਟ ਹੋ ਗਈ ਹੈ, ਕਿਉਂਕਿ ਇਸ ਲੜਾਈ ਦੇ ਨਾਲ ਤੁਹਾਨੂੰ ਪਤਾ ਵੀ ਹਜ਼ਾਰਾਂ ਲੋਕੀ ਮਾਰੇ ਜਾ ਚੁੱਕੇ ਆ ਤੇ ਇਹਨੇ ਗਲੋਬਲ ਐਨਰਜੀ ਕ੍ਰਾਈਸਿਸ ਵੀ ਕ੍ਰੀਏਟ ਕੀਤਾ ਜਿਹਦਾ ਆਪਾਂ ਸਾਰੇ ਜਣੇ ਦੇਖਦੇ ਹਾਂ। ਤੇ ਕਹਿੰਦੇ ਵੀ ਹੁਣ ਕਿਉਂਕਿ ਜਦੋਂ 28 ਫਰਵਰੀ ਨੂੰ ਇਹ ਲੜਾਈ ਹੋਈ ਸੀਗੀ ਜਿੱਥੇ ਕਾਰਨੀ ਹੋਣੇ ਉਦੋਂ ਹੀ ਸਟੇਟਮੈਂਟ ਦੇ ਦਿੱਤੀ ਸੀ ਵੀ ਕੈਨੇਡਾ ਜਿਹੜਾ ਸਪੋਰਟ ਕਰਦਾ US ਨੂੰ ਕਿ ਉਹ ਪ੍ਰੀਵੈਂਟ ਕਰੇ ਇਰਾਨ ਨੂੰ ਫਰੋਮ ਓਬਟੇਨਿੰਗ ਏ ਨਿਊਕਲੀਅਰ ਵੈਪਨ ਐਂਡ ਟੂ ਪ੍ਰੀਵੈਂਟ ਇਟਸ ਰਿਜੀਮ ਫਰੋਮ ਫਰਦਰ ਥਰੈਟਨਿੰਗ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਇਸ ਗੱਲ ਵਾਸਤੇ ਤਾਂ ਉਹਨਾਂ ਨੇ ਕਿਹਾ ਸੀਗਾ। ਬਟ ਵਾਰ ਨੂੰ ਜਿਹੜਾ ਹੈ ਉਹ ਉਸ ਟਾਈਮ ਤੇ ਇੰਨਾ ਨਹੀਂ ਸੀ ਕਰਦੇ। ਡੇਜ਼ ਲੇਟਰ ਕਹਿੰਦੇ ਕਾਰਨੀ ਉਹਨਾਂ ਨੇ ਕਿਹਾ ਸੀ, ਕ੍ਰਿਟੀਸਾਈਜ਼ ਕੀਤਾ ਸੀ US ਫੋਰ ਨੋਟ ਅੰਗੇਜਿੰਗ ਔਰ ਕੰਸਲਟਿੰਗ ਵਿਦ ਅਲਾਈਜ਼ ਬਿਫੋਰ ਇਟਸ ਏਅਰ ਸਟ੍ਰਾਈਕ ਬਟ ਸਟਿਲ ਅਫਰਮ ਹਿਸ ਸਪੋਰਟ ਆਫ ਦਾ ਕਨਫਲਿਕਟ ਵਿਦ ਰਿਗਰੈਟ। ਸੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਇਹ ਵੀ ਕਹਿਣਾ ਸ਼ੁਰੂ ਕੀਤਾ ਸੀ ਕਿ ਵੀ ਆਪਾਂ ਕ੍ਰਿਟੀਸਾਈਜ਼ ਕੀਤਾ ਸੀ US ਨੂੰ ਇਸ ਗੱਲ ਵਾਸਤੇ ਕਿ ਇਹਨਾਂ ਨੇ ਆਪਣੇ ਅਲਾਈਜ਼ ਦੇ ਨਾਲ ਕੰਸਲਟ ਨਹੀਂ ਕੀਤਾ, ਜਿਹਦੇ ਕਰਕੇ ਬਾਕੀ ਕੰਟਰੀਜ਼ ਦੇ ਲੋਕਾਂ ਨੇ ਵੀ, ਆਸਟ੍ਰੇਲੀਆ ਨੇ ਸਭ ਤੋਂ ਪਹਿਲਾਂ ਕੀਤਾ, ਫਿਰ ਡਿਫਰੈਂਟ ਸਪੇਨ ਵਾਲਿਆਂ ਨੇ ਕੀਤਾ ਕਿਉਂਕਿ ਸਪੇਨ ਦੇ ਨਾਲ, ਤੇ ਸਾਰਿਆਂ ਨੇ ਕੰਡੈਮ ਕੀਤਾ ਸੀ ਟਰੰਪ ਦੇ ਸੈਕਸ਼ਨ ਨੂੰ ਕਿ ਵੀ ਤੁਸੀਂ ਇਹ ਕੀਤਾ ਕੰਮ ਤੇ ਆਪਣੇ ਅਲਾਈਜ਼ ਨੂੰ ਨਹੀਂ ਨਾਲ ਪੁੱਛਿਆ ਨਹੀਂ, ਕੋਈ ਗਿੱਛਿਆ ਨਹੀਂ ਜਾਂ ਕੋਈ ਗੱਲਬਾਤ ਨਹੀਂ। ਤੇ ਦੂਜੇ ਪਾਸੇ ਟਰੰਪ ਜਿਹੜਾ ਉਹਨਾਂ ਨੂੰ ਡਾਂਟਦਾ ਸੀ, ਇਹਨੇ ਸਪੋਰਟ ਮੰਗਣ ਦੀ ਕੋਸ਼ਿਸ਼ ਕੀਤੀ ਯੂਰਪ ਕੋ ਜਾਂ UK ਕੋ, ਤੇ ਉਹਨਾਂ ਨੇ ਉਸ ਲੈਵਲ ਦੀ ਸਪੋਰਟ ਦਿੱਤੀ ਨਹੀਂ, ਤੇ ਕਿਉਂਕਿ ਉਹ ਸਾਰੇ ਆਪਸ 'ਚ ਗੱਲਬਾਤ ਤੇ ਕਰਦੇ ਸੀ ਪਰ ਟਰੰਪ ਨੂੰ ਨਹੀਂ ਕੋਈ ਇਹਨਾਂ ਨੇ ਕੀਤਾ, ਜਿਹਦੇ ਕਰਕੇ ਇੱਕ ਵੱਡਾ ਚੈਲੰਜ ਜਿਹੜਾ ਟਰੰਪ ਨੇ ਫੇਸ ਕੀਤਾ ਫਾਈਟ ਦੇ ਵਿੱਚ ਐਨੀ ਲੰਬੀ।
1: ਜਿਹੜੀ ਮਤਲਬ ਵਾਰ ਹੋਈ ਹੈ ਇਹ ਕਿਸੇ ਨੇ ਵੀ ਐਕਸਪੈਕਟ ਨਹੀਂ ਕੀਤਾ ਸੀ, ਈਵਨ ਕਿ ਮੈਨੂੰ ਨਹੀਂ ਲੱਗਦਾ ਕਿ ਟਰੰਪ ਸਾਹਿਬ ਨੇ ਵੀ ਐਕਸਪੈਕਟ ਕੀਤਾ ਹੋਏਗਾ ਕਿ ਇਰਾਨ ਇੰਨਾ ਰਿਜ਼ਿਸਟ ਕਰ ਜਾਏਗਾ। ਅਸੀਂ ਵੀ ਸੋਚਦੇ ਸੀ ਕਿ 2-4 ਦਿਨਾਂ ਦੀ ਗੱਲ ਹੈ ਕਿ ਵੀ ਉਹ ਤਾਂ ਪਹਿਲਾਂ ਹੀ ਇੰਨੇ ਸਾਲਾਂ ਤੋਂ ਕਹਿ ਲਓ ਕਿ ਖੁੰਝੇ ਲੱਗਿਆ ਦੇਸ਼ ਹੈਗਾ, ਕੋਈ ਉਹਨਾਂ ਦੇ ਐਸੈਟਸ ਇੰਨੇ ਟਾਈਮ ਤੋਂ ਸੀਜ਼ ਹੋਏ ਹੋਏ ਆ ਔਰ ਮਤਲਬ ਉਹਨਾਂ ਦੀ ਕਰੰਸੀ ਇੰਨੀ ਜ਼ਿਆਦਾ ਜਿਹੜੀ ਹੈ ਨੀਚੇ ਗਈ ਹੋਈ ਹੈ, ਤੇ 4 ਮਹੀਨੇ ਤੱਕ ਰਜਿਸਟ ਕਰਨਾ, ਉਹ ਵੀ ਅਮੈਰੀਕਾ ਦੇ ਸਾਹਮਣੇ ਖੜੇ ਰਹਿਣਾ, ਇਹ ਵੀ ਐਕਚੁਅਲੀ ਕਿਸੇ ਇਹਦੀ ਵੀ ਸੋਚ ਵਿੱਚ ਨਹੀਂ ਆ ਰਿਹਾ ਸੀ। ਅਸੀਂ ਵੀ ਜਦੋਂ ਨਿਊਜ਼ ਸੁਣਦੇ ਸੀ ਤਾਂ ਐਕਸਪੈਕਟ ਕਰਦੇ ਸੀ ਕਿ ਬਸ 2-4 ਦਿਨਾਂ ਦੀ ਗੱਲ ਹੈ, 2-4 ਦਿਨਾਂ ਦੀ ਗੱਲ ਹੈ, ਇਹ ਸਾਰਾ ਕੁਝ ਨਾਰਮਲਾਈਜ਼ ਹੋ ਜਾਏਗਾ। ਸ਼ਾਇਦ ਟਰੰਪ ਸਾਹਿਬ ਨੇ ਵੀ ਇਹੀ ਸੋਚਿਆ ਹੋਏਗਾ ਕਿ 2-4 ਦਿਨਾਂ ਚ ਮੈਂ ਕੰਟਰੋਲ ਕਰ ਲਾਂਗਾ ਅਲਾਈਜ਼ ਦੇ ਨਾਲ ਇੰਨੀ ਡਿਸਕਸ਼ਨ ਜਿਹੜੀ ਹੈ। ਬਟ ਜਦੋਂ ਇੱਕ ਵਾਰੀ ਚੀਜ਼ ਉਹ ਕਹਿੰਦੇ ਕਿ ਤੀਰ ਜਿਹੜਾ ਕਮਾਨ ਚੋਂ ਨਿਕਲ ਜਾਂਦਾ ਫਿਰ ਉਹ ਆਪਣੇ ਕੰਟਰੋਲ ਚ ਵੀ ਨਹੀਂ ਰਹਿੰਦਾ, ਤੇ ਇਹ ਜਿਹੜੀ ਵਾਰ ਹੈ ਇੰਨੇ ਮਹੀਨਿਆਂ ਤੋਂ ਚੱਲ ਰਹੀ ਹੈ ਉਹ ਫਿਰ ਜਦੋਂ ਇੱਕ ਵਾਰੀ ਸਟਾਰਟ ਹੋ ਗਈ ਤਾਂ ਕੰਟਰੋਲ ਕਰਨਾ ਉਸਨੂੰ ਸ਼ਾਇਦ ਟਰੰਪ ਸਾਹਿਬ ਵਾਸਤੇ ਵੀ ਇੱਕ ਮੁਸ਼ਕਿਲ ਘੜੀ ਉਸ ਟਾਈਮ ਹੋ ਗਈ।
0: ਬਿਲਕੁਲ, ਜਦੋਂ ਤੁਸੀਂ ਲੋਕਾਂ ਦਾ ਇੰਨਾ ਨੁਕਸਾਨ ਕਰ ਦਿੰਦੇ ਹੋ ਤੇ ਫਿਰ

0: ਕਹੋ ਵੀ ਉਹ ਆਰਾਮ ਨਾਲ ਮੰਨ ਲੈਣ, ਤੁਹਾਨੂੰ ਪਤਾ ਵੀ ਇੰਨੇ ਸ਼ਿਪ ਜਿਹੜੇ ਆ ਉਹ ਸਟੇਟ ਆਫ ਹਾਰਮੋਜ ਦੇ ਵਿੱਚੋਂ ਨਿਕਲਦੇ ਆ, ਤੇ ਦੋ ਦੋ ਬਿਲੀਅਨ ਡਾਲਰ ਦਾ ਉਹਨਾਂ ਨੇ ਉਹਨਾਂ ਨੂੰ ਫਾਈਨ ਲਾਉਣਾ ਸ਼ੁਰੂ ਕਰਤਾ ਸੀਗਾ। ਹੁਣ ਉਹ ਹਜ਼ਾਰਾਂ ਹੀ ਟਰੱਕ ਜਿੰਨੇ ਉਹਨਾਂ ਦਾ ਐਕਸਪੈਕਟੇਸ਼ਨ ਸੀਗੀ, ਉਹ ਤੇ ਬਹੁਤ ਪੈਸਾ ਉਹਨਾਂ ਨੂੰ ਬਣਨਾ ਸ਼ੁਰੂ ਹੋ ਗਿਆ ਉਹਦੇ ਨਾਲ, ਕਿਉਂਕਿ ਜੇ ਤੁਸੀਂ ਕਿਸੇ ਵੈਸਲ ਨੂੰ ਜੇ ਰੋਕਦੇ ਹੋ ਜਾਂ ਉਹਨਾਂ ਨੂੰ ਜਾਣ ਦਿੰਦੇ ਹੋ ਤੇ ਤੁਹਾਡਾ ਪੈਸਾ ਆ ਰਿਹਾ, ਤੇ ਇਰਾਨ ਜਿਹੜਾ ਉੱਥੋਂ ਆਪਣਾ ਪੈਸਾ ਰਿਕਵਰ ਕਰਨਾ ਸ਼ੁਰੂ ਕਰਤਾ ਹਾਲੇ ਵੀ। ਪਰ ਇਹ ਨਹੀਂ ਕਿ ਉਹਨੇ ਫ੍ਰੀ ਕਰਤਾ, ਇਹ ਟੈਂਟੇਟਿਵ ਐਗਰੀਮੈਂਟ ਇਟਸ ਨੋਟ ਕਿ ਵੀ ਪਰਮਾਨੈਂਟਲੀ ਕੁਛ ਹੋ ਗਿਆ ਇੱਥੇ ਤੇ। ਪਰ ਜਿਹੜੀ ਕੈਨੇਡੀਅਨ ਗਵਰਨਮੈਂਟ ਦੇ ਨਾਲ ਦੇਖਿਆ ਜਾਵੇ ਤੇ ਇਹ ਕਹਾਣੀ ਹੁਣੇ ਕਹਿੰਦੇ ਵੀ ਹਾਲੇ ਵੀ ਆਪਾਂ ਹੈਲਪ ਕਰਾਂਗੇ ਜਿੰਨੀ ਆਪਾਂ ਕਰ ਸਕਾਂਗੇ, ਤੇ ਸੋ ਫਾਰ ਇਸ ਲੜਾਈ ਦੇ ਵਿੱਚ ਹੋਰ ਕੋਈ ਇਨਵੋਲਵ ਨਹੀਂ ਹੋਇਆ। ਬੈਕ ਸਾਈਡ ਤੋਂ ਜੋ ਮੰਨਿਆ ਜਾਂਦਾ ਚਾਈਨਾ ਜਾਂ ਰਸ਼ੀਆ ਦੀ ਜਿਹੜੀ ਸਪੋਰਟ ਸੀਗੀ ਉਹ ਇਰਾਨ ਨੂੰ ਮਿਲਦੀ ਆਈ ਹੈ। ਪਾਕਿਸਤਾਨ ਜਿਹੜਾ ਉਹ ਇਸ ਮੀਡੀਆ ਜਿਹਨੂੰ ਕਹਿੰਦੇ ਨਾ ਵੀ ਇਹਨਾਂ ਦੇ ਆਪਸ ਚ ਗੱਲਬਾਤ ਸੁਲਾ ਸਫਾਈ ਦੇ ਵਿੱਚ ਪਿਆ ਸੀਗਾ, ਕਾਫੀ ਦੇਰ ਤੋਂ ਉਹਨਾਂ ਦੀ ਸੁਲਾ ਸਫਾਈ ਜਿਹੜੀ ਉਹ ਚੱਲਦੀ ਆਈ ਹੈ, ਬਟ ਹਾਲੇ ਤੱਕ ਫਾਈਨਲ ਜਿਹੜਾ ਹੈ ਉਹ ਟੈਂਟੇਟਿਵ ਡੀਲ ਤੇ ਹੋਈ ਹੈ, ਬਟ ਫਾਈਨਲ ਜਿਹੜੀ ਹੈ ਪਤਾ ਨਹੀਂ ਕਦੋਂ ਤੱਕ ਹੋਏਗੀ।
1: ਸੁਣਿਆ ਤਾਂ ਇਹ ਹੈ ਕਿ 19 ਤਰੀਕ ਨੂੰ ਸਿਗਨੇਚਰਸ ਹੋਣਗੇ, ਮਤਲਬ ਉਦੋਂ ਤੱਕ ਤਾਂ ਫਿੰਗਰਸ ਕ੍ਰੋਸ ਹੀ ਹੈਗੀਆਂ ਕਿ ਪਰਮਾਤਮਾ ਕਰੇ, ਕਿਉਂਕਿ ਅਲਟੀਮੇਟਲੀ ਜਿਹੜਾ ਲਾਸ ਹੈ ਉਹ ਤਾਂ ਪਬਲਿਕ ਦਾ ਹੋ ਰਿਹਾ। ਇੰਨਾ ਮਤਲਬ ਫਿਊਲ ਦੇ ਰੇਟਸ ਇੰਨੇ ਵੱਧ ਗਏ, ਫਿਊਲ ਦੇ ਨਾਲ ਨਾਲ ਫਿਰ ਸਾਰਾ ਚੀਜ਼ ਗਰੋਸਰੀਜ਼ ਲਗਾ ਲਓ, ਹਰ ਚੀਜ਼ ਦੀ ਜਿਹੜੀ ਕੋਸਟ ਹੈ ਉਹ ਇੰਨੀ ਜ਼ਿਆਦਾ ਇਨਕਰੀਜ਼ ਹੋ ਗਈ, ਔਰ ਅਲਟੀਮੇਟਲੀ ਪੇ ਤਾਂ ਕਾਮਨ ਮੈਨ ਨੇ ਹੀ ਕਰਨਾ।
0: ਬਿਲਕੁਲ ਜੀ, ਆਮ ਲੋਕਾਂ ਦੇ ਉੱਤੇ ਜਿਹੜਾ ਇਹਦਾ ਸਭ ਤੋਂ ਜ਼ਿਆਦਾ ਅਸਰ ਹੁੰਦਾ, ਕਿਉਂਕਿ ਹੁਣ ਜਦੋਂ ਫਰਾਈਡੇ ਨੂੰ ਜਨੇਵਾ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਇਹਦੇ ਟੈਂਟੇਟਿਵ ਡੀਲ ਦੇ ਉੱਤੇ ਸਾਈਨ ਹੋਣਗੇ ਤੇ ਫਿਰ ਪਤਾ ਲੱਗੇਗਾ ਵੀ ਉਦੋਂ ਤੱਕ ਕੀ ਹੁੰਦਾ। ਬਟ ਸੋ ਫਾਰ ਜਿਹਦੇ ਬਾਰੇ ਗੱਲਬਾਤ ਕੀਤੀ ਜਾਵੇ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆਲਰੇਡੀ ਹੋ ਚੁੱਕਿਆ, ਤੇ ਆਉਣ ਵਾਲੇ ਟਾਈਮ ਚ ਵੀ ਦੇਖੋ ਕਿੰਨਾ ਨੁਕਸਾਨ ਹੋਏਗਾ, ਕਿਉਂਕਿ ਜਿਹੜੇ ਤੇਲ ਦੇ ਪ੍ਰਾਈਸਿਸ ਵੱਧ ਗਏ ਆ, ਥੱਲੇ ਤੇ ਆਣੇ ਸ਼ੁਰੂ ਹੋ ਗਏ ਆ, ਥੋੜਾ ਮੈਂ ਦੇਖ ਰਿਹਾ ਸੀ ਨੰਬਰ ਜਿਹੜੇ ਨੇ ਹੁਣ ਘੱਟ ਰਹੇ ਆ, ਬਟ ਉਹਦਾ ਜਿਹੜਾ ਇੰਪੈਕਟ ਹੈ ਉਹ ਇੰਨਾ ਜ਼ਿਆਦਾ ਪੈ ਚੁੱਕਾ, ਦੁਨੀਆ ਦੇ ਵਿੱਚ ਥਲਬਲੀ ਮੱਚ ਚੁੱਕੀ ਹੈ ਉਹਦਾ ਜਿਹੜਾ ਇੱਕ ਵੱਡਾ ਜਿਹੜਾ ਨੁਕਸਾਨ। ਕਿਉਂਕਿ ਜਿਹੜੀਆਂ ਦੋ ਚੀਜ਼ਾਂ ਵਿੱਚ ਮੈਂ ਦੇਖ ਰਿਹਾ ਸੀਗਾ, ਇੱਕ ਤੇ ਲੋਕੀ ਇਹ ਦੇਖਦੇ ਆ ਕਿ ਜਿਹੜਾ ਐਲਨ ਮਸਕ ਹੈ ਉਹ ਤੇ ਪਹਿਲਾ ਟ੍ਰਿਲੀਅਨੀਅਰ ਬਣ ਗਿਆ ਜੀ, ਬਿਲੀਅਨੀਅਰ ਤੋਂ ਬਾਅਦ, ਕਿਉਂਕਿ 80% ਉਹਦੇ ਕੋਲ ਸ਼ੇਅਰ ਨੇ ਐਰੋਸਪੇਸ ਦੇ, ਕੁਛ ਸੈਂਕੜਿਆਂ ਜਿਹੜੇ ਉਹਦੇ ਇੰਪਲੋਈ ਨੇ ਉਹ ਮਿਲੀਨੀਅਰ ਵੀ ਬਣ ਗਏ ਆ ਜਿਹਨਾਂ ਕੋਲ ਥੋੜੇ ਥੋੜੇ ਸ਼ੇਅਰ ਸੀਗੇ, ਬਟ ਇਹਦੇ ਕੋਲ 80% ਹੋਣ ਕਰਕੇ ਇਹ ਟ੍ਰਿਲੀਅਨੀਅਰ ਬਣ ਗਿਆ। ਤੇ ਲੋਕੀ ਹੁਣ ਇਹਦੇ ਮੂੰਹ ਵੱਲ ਦੇਖਦੇ, ਜਦੋਂ ਜਦੋਂ ਇੱਕ ਬੰਦਾ ਅਮੀਰ ਹੁੰਦਾ ਉਹਦੇ ਪਿੱਛੇ ਬੜੇ ਲੋਕੀ ਜਿਹੜੇ ਨੇ ਉਹ ਗਰੀਬ ਹੋ ਜਾਂਦੇ ਜੀ। ਇੱਕ ਮਿਲੀਨੀਅਰ ਜਦੋਂ ਬਣਦਾ ਤੇ ਉਹ ਬੜੇ ਜਿਹੜੇ ਮਿਡਲ ਕਲਾਸ ਲੋਕੀ ਨੇ ਉਹ ਗਰੀਬੀ ਦੀ ਹਾਲਤ ਚਲੇ ਜਾਂਦੇ ਨੇ ਹਾਂਜੀ। ਤੇ ਸੋ ਇਹ ਜਿਹੜੀ ਸਿਚੁਏਸ਼ਨ ਹੈ ਇੱਕ ਤੇ ਇਹਦਾ ਤੇ ਵੀ ਧਿਆਨ ਰੱਖਣਾ ਦੀ ਲੋੜ ਹੈ ਆਉਣ ਵਾਲੇ ਟਾਈਮ ਦੇ ਵਿੱਚ। ਦੂਜਾ ਅਮੈਰੀਕਨ ਲੋਕੀ ਜਿਹੜੇ ਨੇ ਉਹ ਇਹ ਸਮਝਦੇ ਪਏ ਆ ਕਿ ਵੀ ਅਮੈਰੀਕਾ ਦੇ ਜਿਹੜੇ ਚੰਗੇ ਦਿਨ ਸੀ ਨਾ ਉਹ ਹੁਣ ਜਾ ਚੁੱਕੇ ਨੇ, ਜਿਹੜਾ ਉਹਦਾ ਪੀਕ ਸੀਗਾ ਉਹ ਨਿਕਲ ਚੁੱਕਿਆ, ਹੁਣ ਉਹ ਪੀਕ ਵਾਪਸ ਨਹੀਂ ਆਉਣਾ, ਕਿਉਂਕਿ ਜਿਸ ਤਰੀਕੇ ਨਾਲ ਦੁਨੀਆ ਜਿਹੜੀ ਸਪਰੈਡ ਹੋ ਚੁੱਕੀ ਹੈ। ਤੇ ਮੈਂ ਰੀਸੈਂਟਲੀ ਤੁਹਾਨੂੰ ਦੱਸਿਆ ਵੀ ਮੈਂ ਚਾਈਨਾ ਜਾ ਕੇ ਆਇਆ ਸੀਗਾ ਤੇ ਉਹਦੇ ਚ ਬਹੁਤ ਚੀਜ਼ਾਂ ਜਿਹੜੀਆਂ ਮੈਂ ਚੇਂਜ ਦੇਖੀਆਂ। ਚਾਈਨਾ ਜਿਹੜਾ ਆਲਰੇਡੀ ਬੜਾ ਐਡਵਾਂਸਮੈਂਟ ਕਰ ਚੁੱਕਿਆ ਜੀ, ਜਿਹਦੇ ਕਰਕੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ, ਮਤਲਬ ਆਪਾਂ ਜੇ ਦੇਖੀਏ ਤੇ ਆਪਾਂ ਬੜੀ ਪਿੱਛੇ। ਮੈਂ ਉੱਥੋਂ ਆਉਣ ਤੋਂ ਪਹਿਲਾਂ ਵੀ ਜਾਂ ਉੱਥੇ ਰਹਿ ਕੇ ਜਾਂ ਇੱਥੇ ਆਉਣ ਤੋਂ ਪਹਿਲਾਂ ਵੀ ਕਿਹਾ ਸੀਗਾ ਵੀ ਆਪਾਂ ਬੜੀ ਪਿੱਛੇ ਆ ਉਹਨਾਂ ਦੇ ਮੁਕਾਬਲੇ, ਕਿਉਂਕਿ ਟੈਕਨੋਲੋਜੀ ਨੂੰ ਜਿੰਨਾ ਵਧੀਆ ਉਹਨਾਂ ਨੇ ਅਡੋਪਟ ਕੀਤਾ ਜੀ।
1: ਦੇਖੋ ਚਾਈਨਾ ਨੇ ਜਿਹੜੀ ਇੱਕ ਆਪਾਂ ਕਹਿ ਲਓ ਕਿ ਇੰਡੀਆ ਜਿਸ ਚੀਜ਼ ਨੂੰ ਇੱਕ ਪ੍ਰੋਬਲਮ ਸਮਝਦਾ ਹੈ ਕਿ ਪਾਪੂਲੇਸ਼ਨ ਹਾਈ ਕਿੰਨਾ ਜ਼ਿਆਦਾ, ਚਾਈਨਾ ਨੇ ਉਸੇ ਨੂੰ ਹੀ ਆਪਣਾ ਐਸੈਟ ਬਣਾ ਲਿਆ
0: ਜੀ।
1: ਘਰ ਘਰ ਦੇ ਵਿੱਚ ਕਹਿ ਲਓ ਛੋਟੇ ਛੋਟੀਆਂ ਜਿਹੜੀਆਂ ਪ੍ਰੋਡਕਸ਼ਨ ਯੂਨਿਟਸ ਜਿਹੜੇ ਹੈ ਲੱਗੇ ਹੋਏ ਆ, ਔਰ ਉਹਨਾਂ ਨੇ ਆਪਣੀ ਪਾਪੂਲੇਸ਼ਨ ਨੂੰ ਹੀ ਇੰਨਾ ਕੁ ਜ਼ਿਆਦਾ ਟੈਕਨੀਕਲ ਕਰ ਲਿਆ ਕਿ ਹੁਣ ਪੂਰੇ ਵਰਲਡ ਦੇ ਵਿੱਚ ਮਤਲਬ ਸੂਈ ਤੋਂ ਲੈ ਕੇ ਜਹਾਜ਼ ਤੱਕ ਅੱਜ ਦੇ ਟਾਈਮ ਦੇ ਵਿੱਚ ਚਾਈਨਾ ਜਿਹੜਾ ਸਪਲਾਈ ਕਰ ਰਿਹਾ।
0: ਬਿਲਕੁਲ।
1: ਔਰ ਦੂਸਰੀ ਗੱਲ ਜਿਹੜੀ ਹੈ, ਮਤਲਬ ਪਿੱਛੇ ਜੇ ਗੱਲਾਂ ਜਦੋਂ ਵਾਰ ਸੀ, ਇੱਕ ਸ਼ਿਫਟ ਸੁਣ ਰਹੇ ਸੀ ਕਿ ਇੱਕ ਪਾਵਰ ਸ਼ਿਫਟ ਦਾ ਵੀ ਜਿਹੜੀ ਹੈ ਵਰਲਡ ਦੇ ਵਿੱਚ ਇਹ ਵੀ ਡਿਸਕਸ਼ਨ ਹੋ ਰਹੀ ਹੈ ਕਿ ਪਾਵਰ ਜਿਹੜੀ ਆ ਅਮਰੀਕਾ ਤੋਂ ਸ਼ਿਫਟ ਹੋ ਕੇ ਹੁਣ ਉਸ ਸਾਈਡ ਵੱਲ ਮੂਵ ਹੋਏਗੀ। ਹਾਲਾਂਕਿ ਲੱਗਦਾ ਹੁਣ ਉਹ ਗੱਲਾਂ ਤਾਂ ਗੱਲਾਂ ਹੀ ਲੱਗਦੀਆਂ ਕਿ ਅਮਰੀਕਾ ਤੋਂ ਪਾਵਰ ਲੈਣਾ ਕੋਈ ਇੰਨੀ ਆਸਾਨ ਗੱਲ ਨਹੀਂ ਹੈਗੀ, ਕਿਉਂਕਿ ਜਦ ਤੱਕ ਜਿਹੜਾ ਵਰਲਡ ਦਾ ਟ੍ਰੇਡ ਹੈ ਉਹ ਡਾਲਰ 'ਚ ਚੱਲੇਗਾ ਤੇ ਪਾਵਰ ਤਾਂ ਜਿਹੜੀ ਹੈ ਅਮਰੀਕਾ ਦੀ ਹੀ ਰਹੇਗੀ, ਤੇ ਉੱਥੇ ਸਾਨੂੰ ਇੱਕ ਇੰਨਾ ਕੁ ਸੈਂਸੀਬਲ ਲੀਡਰ ਚਾਹੀਦਾ ਕਿ ਉਹ ਇਕੱਲਾ ਅਮਰੀਕਾ ਦਾ ਲੀਡਰ ਨਹੀਂ ਪੂਰੇ ਵਰਲਡ ਦਾ ਲੀਡਰ ਹੈ, ਉਹ ਇਕੱਲਾ ਅਮਰੀਕਾ ਨੂੰ ਦੇਖ ਕੇ ਨਾ ਕੋਈ ਵੀ ਡਿਸੀਜਨ ਲਵੇ, ਕਿਉਂਕਿ ਉਹ ਇੱਕ ਅਮਰੀਕਾ ਦਾ ਇੱਕ ਡਿਸੀਜਨ ਜਿਹੜਾ ਉਹ ਸ਼ੇਅਰ ਮਾਰਕੀਟ ਨੂੰ ਇੱਕਦਮ ਉੱਪਰ ਥੱਲੇ ਕਰ ਦਿੰਦਾ ਔਰ ਪੂਰੇ ਵਰਲਡ ਦੀ ਇਕਾਨਮੀ ਜਿਹੜੀ ਹੈ ਉਹ ਡਿਸਟਰਬ ਹੋ ਜਾਂਦੀ ਹੈ, ਔਰ ਉਸਦਾ ਜਿਵੇਂ ਕਿ ਤੁਸੀਂ ਦੱਸਿਆ ਮਤਲਬ ਟੋਟਲ ਇੰਪੈਕਟ ਜਿਹੜਾ ਉਹ

0: ਇੱਕ ਕਾਮਨ ਮੈਨ ਤੇ ਆ ਕੇ ਪੈਂਦਾ ਜਿਹੜੀ ਗਾਜ ਹੈ ਉਹ ਇੱਕ ਆਮ ਆਦਮੀ ਤੇ ਹੀ ਜਾ ਕੇ ਡਿੱਗਦੀ ਹੈ
1: ਬਿਲਕੁਲ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਤੇ ਬ੍ਰੇਕ ਲੈ ਕੇ ਫਿਰ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਜੀ ਅਗਲੀਆਂ ਖਬਰਾਂ ਵਾਲੇ ਪਾਸੇ ਵੀ ਚੱਲਦੇ ਆ ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਬਟ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਖਬਰਾਂ ਇਸ ਤੋਂ ਬਾਅਦ ਕਰਦੇ ਹਾਂ ਜੀ

0: ਵਧਾਉਂਦੇ ਹਾਂ ਕਿਉਂਕਿ ਸਮਾਂ ਜਿਹੜਾ ਆਲਮੋਸਟ ਥੋੜਾ ਲੇਟ ਆਪਾਂ ਮੈਸੇਜ ਲਿਆ ਐਕਚੁਅਲੀ ਮੈਨੂੰ ਪਤਾ ਨਹੀਂ ਸੀਗਾ ਵੀ ਆਪਾਂ ਲੇਟ ਕਰ ਦੇਣਾ
1: ਬਟ ਕਿਉਂਕਿ ਕੱਲ ਵੈਨਸਡੇ ਹੈ ਤੇ ਆਪਾਂ ਨੇ ਮਿਲਣਾ ਨਹੀਂ ਮੈਂ ਸੋਚਿਆ ਅੱਜ ਹੀ ਬੱਚੇ ਨੂੰ ਵਿਸ਼ਸ ਦੇ ਦਈਏ
0: ਬਿਲਕੁਲ ਜੀ ਨੇ ਬਹੁਤ ਵਧੀਆ ਕੀਤਾ ਸੋ ਥੋੜਾ ਜਿਹਾ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਚਲਦਿਆਂ ਚਲਦਿਆਂ ਜੀ ਇੱਕ ਗੀਤ ਜਿਹੜਾ ਉਹ ਸੁਣਾ ਦਿੰਦੇ ਹਾਂ ਤੇ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ
2: ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ

0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161611।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ

0: ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790। ਸਟਾਰ ਮੂਵੀ।
7: ویلکم بیک ٹو سلام نمسکل کے آن ریڈیو سنگم 94.7 FM۔ کل کا شو جو ہے ہمارا مس نہیں کریں، جب بھی جو ہے کافی جلال ہوگا اس کے ول بی ٹاکنگ اباؤٹ دا فیفا جو آج کل ورلڈ کپ ہو رہا ہے، I'm sure everyone is watching FIFA or

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: That was some party thanks to my buddy's beer and joint Here's the keys joint
3: Yo I'm not driving I'm way too stoned How are you feeling beer
4: oh, Since we had that talk I'm not driving tonight at all
3: What about you, Dave?
4: You only had a couple of drinks
3: And only a couple of
2: I don't drink and drive. No way I'm getting behind the wheel when I smoked weed, too.
3: How are we getting home, then?
4: Come on, Dave. Take one for the team.
5: Don't let weed and alcohol influence your decision to drive.
2: Yeah, I need a ride.
5: A message from Mad Canada.
6: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
7: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
9: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
10: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
9: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
11: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ

0: ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
0: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
3: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6666, 403-461-6161।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
3: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
3: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ

0: वॉक इन विच खुला स्वागत है नवे पेशेंट्स दा वी निग्गा वेलकम फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले आ ते ओ भी देर शाम तक ता देर किस गल दी आज ही डायल करो 5876174696 587-617-4696 ओएसएस स्माइल मेडिकल तुहाड़ी सेहत साडी जिम्मेवारी 5876174696
1: ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 16 ਜੂਨ ਹੈ ਤੇ ਦਿਨ ਮੰਗਲਵਾਰ ਹੈ ਤੁਹਾਡਾ ਮਨਪਸੰਦ ਦਾ ਪ੍ਰੋਗਰਾਮ 10 ਵਜੇ ਤੱਕ ਜਾਰੀ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਾਣਾਂਗੇ ਉਹਨਾਂ ਕੋਲੋਂ ਪੰਜਾਬ ਦੀਆਂ ਤਾਜ਼ਾ ਖਬਰਾਂ ਪੰਜਾਬ ਦੇ ਤਾਜ਼ਾ ਹਾਲਾਤ ਤੇ ਭਾਰਤ ਦੀਆਂ ਕੁਝ ਵੱਡੀਆਂ ਖਬਰਾਂ ਬਾਰੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ ਜੀ ਸਤਿ ਸ੍ਰੀ ਅਕਾਲ ਪੰਨੂ ਸਾਹਿਬ ਵੈਸੇ ਤੇ ਭਾਰਤ ਤੇ ਪੰਜਾਬ ਦੇ ਵਿੱਚ ਚੋਰੀ ਦੀਆਂ ਖਬਰਾਂ ਆਮ ਜੀ ਗੱਲ ਹੈ ਪਰ ਜਦੋਂ ਚੋਰੀ ਭਗਵਾਨ ਦੇ ਘਰ ਦੇ ਨਾਲ ਜੁੜੀ ਹੁੰਦੀ ਹੈ ਤੇ ਉਦੋਂ ਉਹ ਵੱਡੀ ਖਬਰ ਬਣਦੀ ਹੈ ਰਾਮ ਮੰਦਿਰ ਦੀ ਚੋਰੀ ਦੀ ਗੱਲ ਕਰਦੇ ਆ ਜਿਹੜਾ ਸੋਨਾ ਚੋਰੀ ਹੋਇਆ ਸੀ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਦੇ ਇੱਕ ਪ੍ਰਬੰਧਕ ਦੇ ਘਰੋਂ ਹੀ ਮਿਲਿਆ ਜਾਂਚ ਨੇ ਬੜੀ ਰਫਤਾਰ ਫੜੀ ਹੈ ਕੀ ਅਪਡੇਟ ਹੈ ਜੀ
2: ਜੀ ਗੱਲ ਇਹ ਹੈ ਕਿ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕਿ ਭਗਵਾਨ ਰਾਮ ਦੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਚੋਰੀ ਵਾਪਰੇ ਪਰ ਵਾਪਰ ਗਈ ਉੱਥੇ ਹੁਣ ਕੱਲ ਦੀ ਜਿਹੜੀ ਪੜਤਾਲ ਚੱਲਦੀ ਪਈ ਹੈ ਉਹ ਜਿਹੜਾ ਮੰਦਿਰ ਦਾ ਟਰੱਸਟ ਆ ਉਹਦੇ ਇੱਕ ਮੈਂਬਰ ਤੱਕ ਵੀ ਪੜਤਾਲ ਚਲੀ ਗਈ ਹੈ ਤੇ ਇੱਕ ਹੋਰ ਤੋਂ ਪੁੱਛਗਿੱਛ ਹੋਈ ਹੈ ਜਿਹੜਾ ਚੜਾਵੇ ਵਗੈਰਾ ਦੀ ਗਿਣਤੀ ਮਿਣਤੀ ਦੀ ਕਮੇਟੀ ਚ ਉਹਦਾ ਕਾਰਨ ਇਹ ਹੈ ਕਿ ਜਿਹੜੇ ਪ੍ਰਬੰਧਕ ਹੈ ਇਹਨਾਂ ਚੋਂ ਇੱਕ ਪ੍ਰਬੰਧਕ ਦੇ ਭਤੀਜੇ ਬਾਰੇ ਲੱਗਾ ਪਤਾ ਕਿ ਉਹ ਹਰ ਦੂਜੇ ਤੀਜੇ ਦਿਨ ਉੱਥੇ ਜਾਂਦਾ ਸੀ ਜਾਣ ਲੱਗਿਆ ਕਿ ਖਾਲੀ ਬੋਰੀ ਲਿੱਤੇ ਜਾਂਦਾ ਸੀ ਵਧੀਆ ਕੁਆਲਿਟੀ ਦੀ ਤੇ ਵਾਪਸੀ ਤੇ ਜਦੋਂ ਆਉਂਦਾ ਸੀ ਤੇ ਉਹ ਆਮ ਤੌਰ ਤੇ ਬੋਰੀ ਭਰੀ ਹੁੰਦੀ ਸੀ

0: ਫੀਲਡ ਹੁੰਦੀ ਸੀ। ਆਉਣ ਜਾਣ ਵੀ ਉਹ ਜਹਾਜ਼ ਦੇ ਉੱਤੇ ਕਰਦਾ ਹੁੰਦਾ ਸੀ। ਮਗਰੋਂ ਪਤਾ ਲੱਗਾ ਕਿ ਜਾਣ ਲੱਗਿਆਂ ਜਿਹੜੀ ਖਾਲੀ ਬੋਰੀ ਜਾਂਦੀ ਸੀ ਵਾਪਸ ਆਉਣ ਲੱਗਿਆਂ ਸੋਨੇ ਨਾਲ ਭਰ ਕੇ ਆਉਂਦੀ ਸੀ। ਉਹਦਾ ਕਾਰਨ ਇਹ ਹੈ ਕਿ ਜਿਹੜਾ ਪ੍ਰਬੰਧਕ ਸੀ ਕਿ ਉੱਥੇ ਕੰਸਟਰਕਸ਼ਨ ਦਾ ਕੰਮ ਜਿਹੜਾ ਰਾਮ ਮੰਦਿਰ ਚ ਚੱਲਦਾ ਉਹਦੇ ਨਾਲ ਅਟੈਚ ਸੀ। ਜਿਹੜੇ ਕੰਸਟਰਕਸ਼ਨ ਨਾਲ ਅਟੈਚ ਸੀ ਉਹਨਾਂ ਦੇ ਕੋਲ ਗੋਲਕ ਦੇ ਚੜਾਵੇ ਤੋਂ ਵੱਖਰਾ ਚੜਾਵਾ ਕਾਰ ਸੇਵਾ ਦੇ ਨਾਂ ਤੇ ਚੱਲਦਾ ਹੁੰਦਾ। ਉਹਦੇ ਵਿੱਚ ਕਈ ਲੋਕ ਗਹਿਣੇ ਪਾ ਜਾਂਦੇ ਸੀ। ਉਹ ਜਿਹੜੇ ਗਹਿਣੇ ਪਾ ਜਾਂਦੇ ਸੀ ਉੱਥੋਂ ਕੱਢ ਕੇ ਲੈ ਆਉਂਦੇ ਰਹੇ ਬਾਹਰ ਦੇ ਬਾਹਰ। ਇੱਕ ਹੋਰ ਚੀਜ਼ ਹੈ, ਇਹਨਾਂ ਨੇ 30 ਸਾਲ ਪਹਿਲਾਂ ਇੱਕ ਸੱਦਾ ਦਿੱਤਾ ਸੀ ਕਿ ਰਾਮ ਮੰਦਿਰ ਦੇ ਕੁੱਝ ਖਾਸ ਹਿੱਸੇ ਬਣਾਉਣ ਵਾਸਤੇ ਤੇ ਸੋਨੇ ਦੀਆਂ ਸ਼ਿਲਾ, ਸ਼ਿਲਾ ਕਹਿੰਦੇ ਆ ਪੱਥਰ ਨੂੰ, ਤੁਸੀਂ ਸੁਣਿਆ ਹੋਵੇਗਾ ਆਪਾਂ ਜਿਹਨੂੰ ਕਹਿੰਦੇ ਨੀਂਹ ਪੱਥਰ ਰੱਖਿਆ, ਇਹ ਹਿੰਦੀ ਚ ਕਹਿੰਦੇ ਸ਼ਿਲਾ ਨਿਆਸ ਕੀਤਾ। ਸ਼ਿਲਾ ਨਿਆਸ ਜਾਂ ਨੀਂਹ ਪੱਥਰ, ਉਹ ਪੱਥਰ ਹੁੰਦਾ ਜਾਂ ਇੱਟ ਕਹਿ ਲਓ ਚੌਰਸ, ਇਹਨਾਂ ਨੇ ਉੱਥੇ ਸੋਨੇ ਦੀਆਂ ਸ਼ਿਲਾ ਬਣਾ ਕੇ ਰੱਖੀਆਂ। ਆਪਾਂ ਪੰਜਾਬੀ ਚ ਕਹਿੰਦੇ ਸਿੱਲ, ਉਹ ਇਹਨਾਂ ਨੇ ਸੋਨੇ ਦੀਆਂ ਸਿੱਲਾਂ ਬਣਾ ਕੇ ਰੱਖੀਆਂ। ਉਹਨਾਂ ਦੇ ਵਿੱਚੋਂ 1250 ਸਿੱਲਾਂ ਗੁੰਮ ਹੋ ਗਈਆਂ। ਹੁਣ ਪਤਾ ਨੀ ਸਿੱਲ ਅੱਧੇ ਅੱਧੇ ਕਿਲੋ ਦੀ ਸੀ ਕਿ ਕਿਲੋ ਕਿਲੋ ਦੀ ਸੀ, ਇਹ ਅਜੇ ਨਹੀਂ ਦੱਸ ਰਿਹਾ, ਪਰ ਇਹ ਪਤਾ ਲੱਗ ਗਿਆ ਕਿ 1250 ਗੁੰਮ ਹੋਈਆਂ। ਜੇ 1 ਕਿਲੋ ਦੀ ਸਿੱਲ 1 ਗੁੰਮ ਹੋਈ ਹੋਵੇ ਤੇ 1 ਕਰੋੜ ਦੀ ਤੇ ਹੋਈ ਹੈ। ਇਹ ਜਿਹੜਾ ਪਹਿਲਾਂ ਲੱਗਦਾ ਸੀ ਕਿ 10-20 ਕਰੋੜ ਦਾ, ਫਿਰ ਪਤਾ ਲੱਗਾ 50 ਕਰੋੜ ਦਾ, ਮੁੜ ਕੇ 100 ਕਰੋੜ। ਪਰਸੋਂ ਤੱਕ ਕਹਿੰਦੇ ਸੀ ਕਿ ਚੜਾਵੇ ਦੀ ਹੇਰਾ ਤਾਂ 250 ਕਰੋੜ ਨੂੰ ਪਹੁੰਚ ਗਈ। ਕੱਲ ਦਾ ਤੇ ਇੱਦਾਂ ਲੱਗਦਾ ਕਿ ਜਿਵੇਂ ਬਹੁਤ ਵੱਡਾ ਮਾਲ ਉੱਥੋਂ ਕੱਢਿਆ ਗਿਆ। ਹੁਣ ਜਿਹੜੀ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ UP ਸਰਕਾਰ ਨੇ ਬਣਾਈ, ਉਹ ਪੜਤਾਲ ਕਰਦੀ ਪਈ ਹੈ, ਬੰਦਿਆਂ ਨੂੰ ਧੜਾ ਧੜ ਫੜਿਆ ਜਾ ਰਿਹਾ। ਤੇ ਇਹਦੇ ਵਿੱਚੋਂ ਇਹ ਨਿਕਲਦਾ ਕਿ ਜਿਹੜੇ ਉੱਥੇ ਪ੍ਰਬੰਧਕ ਹੈ ਉਹਨਾਂ ਪ੍ਰਬੰਧਕਾਂ ਦੇ ਵਿੱਚ ਵੀ ਛਾਣਨੀ ਲਾਉਣੀ ਪਊਗੀ, ਜਿਹਨਾਂ ਨੇ ਭਗਵਾਨ ਦਾ ਘਰ ਵੀ ਨਹੀਂ ਛੱਡਿਆ। ਉਹ ਬਾਕੀ ਕੀ ਕਰਨਗੇ ਤੇ ਕੱਲ ਦਾ, ਉੱਥੇ ਕਾਫੀ ਹਫਤਾ ਦੱਬੀ ਹੈ। ਜਦੋਂ ਮੀਡੀਆ ਇਹ ਲਿਖਦਾ ਕਿ ਪ੍ਰਬੰਧਕਾਂ ਨੇ ਗੋਲਕ ਚੋਰੀ ਕਰ ਲਈ, ਪ੍ਰਬੰਧਕਾਂ ਨੇ ਭਗਵਾਨ ਦੇ ਸੋਨੇ ਦੇ ਗਹਿਣੇ ਚੁਰਾ ਲਏ, ਔਰ ਗਹਿਣੇ ਜਿਹੜੇ ਆ ਜੇ ਤੇ ਭਗਵਾਨ ਦੇ ਗਲ ਪਾਏ, ਜਿਹੜੇ ਗਹਿਣੇ ਆ ਉਹ ਲਾਏ ਜਾਣ ਤੇ ਉਹ ਤੇ ਮਸਾਂ 1-2 ਕਿਲੋ ਨਹੀਂ 10 ਕਿਲੋ ਬਣ ਜਾਣਗੇ। 1200 ਸਿੱਲਾ ਚੜਾ ਚੋਰੀ ਹੋ ਜਾਣੀਆਂ। ਇੱਕ ਤੁਹਾਨੂੰ ਮੈਂ ਦੱਸ ਦਿਆਂ ਕਿ ਸਵਲੀਨ ਇਹਨਾਂ ਹਿੰਦੂ ਧਰਮ ਸਥਾਨਾਂ ਚ ਸੋਨਾ ਬਹੁਤ ਹੈ। ਪਿੱਛੇ ਜੇ ਸਾਊਥ ਦੇ ਇੱਕ ਵੱਡੇ ਮੰਦਿਰ ਦੇ ਵਿੱਚ ਬੇਸਮੈਂਟ ਦੇ ਵਿੱਚ ਕੁੱਝ ਕੰਸਟਰਕਸ਼ਨ ਚੱਲਦੀ ਸੀ ਤੇ ਉਹ ਦੀਵਾਰ ਇੱਕ ਰਿਪੇਅਰ ਕਰਦੇ ਪਏ ਤੇ ਮਿਸਤਰੀਆਂ ਤੋਂ ਜ਼ੋਰ ਨਾਲ ਥੋੜਾ ਵੱਜਦਾ ਤੇ ਇੱਟ ਦੂਜੇ ਪਾਸੇ ਡਿੱਗਦੀ। ਇਹਦਾ ਦੂਸਰਾ ਪਾਸਾ ਵੇਖਣ ਦਾ ਯਤਨ ਕੀਤਾ ਤੇ ਉਹਦੇ ਵਿੱਚ ਚਾਂਦੀ ਤੇ ਸੋਨੇ ਦੀਆਂ ਸਿੱਲਾਂ ਹੀ ਸਿੱਲਾਂ, ਜਿਵੇਂ ਭੱਠੇ ਦੇ ਬਾਹਰ ਇੱਟਾਂ ਦੇ ਚੱਟੇ ਲਾਏ ਹੁੰਦੇ, ਉਦਾਂ ਲੱਗੀਆਂ ਪਈਆਂ। ਉਹਨਾਂ ਨੇ ਆ ਕੇ ਬਾਹਰ ਪ੍ਰਬੰਧਕਾਂ ਨੂੰ ਆਖਿਆ ਤੇ ਉਹਨੇ ਆਖਿਆ ਤੁਸੀਂ ਉਹਦੇ ਝੱਟੇ ਕਿਉਂ, ਫਿਰ ਉਹਨਾਂ ਤੇ ਬਹੁਤਾ ਨਹੀਂ ਸੀ ਡਾਂਟ ਕੇ ਛੱਡਤਾ। ਫਿਰ ਪਤਾ ਲੱਗਾ ਕਿ ਬੇਸਮੈਂਟ ਦੇ ਵਿੱਚ ਕਮਰੇ ਹੀ ਕਮਰੇ ਆ ਜਿਹੜੇ ਸਾਰੇ ਸੋਨੇ ਨਾਲ ਭਰੇ ਪਏ। ਏਦਾਂ ਦੇ ਕਈ ਮੰਦਿਰ ਆ ਜਿਹਨਾਂ ਦੇ ਵਿੱਚ ਸੋਨਾ ਪਤਾ ਨੀ ਰਿਜ਼ਰਵੇ ਵਾਂਗ ਰੱਖਿਆ ਪਿਆ। ਉਹਨਾਂ ਥਾਵਾਂ ਤੋਂ ਜਦੋਂ ਹੌਲੀ ਹੌਲੀ ਚੋਰੀ ਹੁੰਦਾ ਫਿਰ ਉਹ ਕਿੰਨਾ ਕਿੰਨਾ ਕਿੱਥੇ ਜਾਂਦਾ ਕਿਸੇ ਨੂੰ ਕੱਖ ਪਤਾ ਨੀ ਲੱਗਦਾ। ਇਸ ਮੰਦਿਰ ਦੀ ਚੋਰੀ ਚੋਂ ਜਿੰਨਾ ਕੁਝ ਸਾਹਮਣੇ ਆਇਆ ਉਹਦੇ ਨਾਲ ਤਾਂ ਸਾਰੇ ਦੇਸ਼ ਦੇ ਵਿੱਚ ਧੱਕੜੀ ਮੱਚੀ ਪਈ ਆ ਤੇ ਭਗਵਾਨ ਦੇ ਘਰ ਵਿੱਚ ਐਡੀ ਚੋਰੀ, ਇੰਨਾ ਹਲੇਰ ਮੱਚ ਗਿਆ, ਇਹ ਕਿਦਾਂ ਹੋ ਗਿਆ
1: ਜੀ। ਪਰ ਸਾਹਿਬ ਇੱਕ ਹੋਰ ਖਬਰ ਦੀ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਸੀ ਕਿ ਇਲੈਕਸ਼ਨ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਪਹਿਲਾਂ ਆ ਸਕਦੀਆਂ ਨੇ। ਇਹ ਕਿਹਾ ਜਾ ਰਿਹਾ ਸੀ ਕਿ UP ਚ ਨਵੰਬਰ ਚ ਆ ਸਕਦੀਆਂ ਨੇ, ਫਿਰ ਹੋ ਸਕਦਾ ਪੰਜਾਬ ਨੂੰ ਵੀ ਅਰਲੀ ਕਰਨੀਆਂ ਪੈਣ। ਪਰ ਹੁਣ ਜਿਹੜੀ ਖਬਰ ਹੈ ਉਹ ਉਸ ਤੋਂ ਹਟ ਕੇ ਆ ਰਹੀ ਹੈ ਕਿ ਇਲੈਕਸ਼ਨ ਐਡਵਾਂਸ ਹੋ ਸਕਦੀ ਹੈ ਕਿ ਜਿਹੜੇ ਸਮੇਂ ਤੇ ਹੁੰਦੀ ਸੀ ਉਸ ਤੇ ਹੋਊਗੀ। ਹੁਣ
0: ਅਸੀਂ ਰੋਜ਼ ਹੀ ਸਵੇਰੇ ਵੇਖਦੇ ਹਾਂ ਇੱਕ ਖਬਰ ਆਉਂਦੀ ਹੈ ਕਿ ਇਲੈਕਸ਼ਨ ਐਡਵਾਂਸ ਹੋ ਸਕਦੀ ਹੈ, ਨਵੰਬਰ ਚ ਹੋ ਹੀ ਜਾਣੀ ਹੈ। ਦੂਸਰੀ ਖਬਰ ਆਉਂਦੀ ਨਹੀਂ ਜੀ ਨਹੀਂ, ਇਹ ਤਾਂ ਹੋਊਗੀ ਜਾ ਕੇ ਮਾਰਚ ਵਿੱਚ, ਕਿਉਂਕਿ ਮਾਰਚ ਵਿੱਚ ਭਗਵੰਤ ਮਾਨ ਨੇ ਸਾਰ ਚੁੱਕੇ ਸੀ। ਇਹ ਦੋਵੇਂ ਕਿਸਮ ਦੀਆਂ ਖਬਰਾਂ ਜਿਵੇਂ ਟਕਾਉਂਦੀਆਂ। ਇੱਕ ਤਾਂ ਇਹ ਆਖਿਆ ਜਾ ਰਿਹਾ ਕਿ UP ਤੇ ਪੰਜਾਬ ਦੀ ਇਲੈਕਸ਼ਨ 2002 ਚ ਵੀ, 7 ਚ ਵੀ, 12, 17, 22 ਚ 5 ਵਾਰ ਲਗਾਤਾਰ ਇਕੱਠੀ ਹੋਈ ਹੈ ਤੇ ਐਤਕੀ

0: ਵੱਖ ਨਹੀਂ ਹੋ ਸਕਦੀ, ਅਪੀਲ ਇਕੱਠੀ ਹੋਣੀ। ਦੂਸਰੀ ਗੱਲ ਇਹ ਦੱਸੀ ਜਾ ਰਹੀ ਕਿ ਇਲੈਕਸ਼ਨ ਭਾਵੇਂ ਇਕੱਠੀ ਹੁੰਦੀ, ਯੂਪੀ ਦੀ ਅਸੈਂਬਲੀ ਦੀ ਮਿਆਦ ਜਿਹੜੀ ਆ ਉਹ ਮਈ ਤੱਕ, ਜਿਹਦੀ ਮਿਆਦ ਮਈ ਤੱਕ, ਉਸ ਅਸੈਂਬਲੀ ਦੀ ਚੋਣ ਪਹਿਲਾਂ ਕਰਵਾਉਣੀ ਕਿ ਨਹੀਂ ਕਰਵਾਉਣੀ ਉੱਥੋਂ ਦੀ ਸਰਕਾਰ ਨੂੰ ਵੀ ਪੁੱਛਣਾ ਪਊ ਤੇ ਚੋਣ ਕਮਿਸ਼ਨ ਨੂੰ ਵੀ ਸਪੈਸ਼ਲ ਡਿਸੀਜਨ ਲੈਣਾ ਪਊ। ਇਹਦਾ ਮਤਲਬ ਉਹਦੀ ਚੋਣ ਮਈ ਤੱਕ ਵੀ ਜਾ ਸਕਦੀ ਹੈ ਤੇ ਪੰਜਾਬ ਦੀ ਉਹ ਤੋਂ ਵੱਖਰੀ ਕਰਨ ਵਾਸਤੇ ਪਹਿਲਾਂ ਵੀ ਕਰਾ ਸਕਦੇ। ਇੱਕ ਇਹਦੇ ਚ ਚੱਕਰ ਹੈ ਕਿ ਮਰਦਮਸ਼ੁਮਾਰੀ ਹੋਣੀ ਹੈ ਜਿਹੜੀ ਜਨਗਣਨਾ ਦਸਾਂ ਸਾਲਾਂ ਬਾਅਦ ਹੁੰਦੀ, 2021 ਚ ਹੋ ਨਹੀਂ ਸੀ ਸਕੀ, ਉਹ ਇਸ ਕਰਕੇ ਕਿ ਉਦੋਂ ਕੋਵਿਡ ਦਾ ਦੌਰ ਸੀ ਤੇ ਮੁਲਾਜ਼ਮ ਘਰੋਂ ਘਰੀ ਜਾ ਨਹੀਂ ਸੀ ਸਕਦੇ, ਹੁਣ ਉਦੋਂ ਦਾ ਕੰਮ ਰੁਕਿਆ ਸੀ ਤੇ ਇਸ ਵਾਰ 2027 ਚ ਜਨਗਣਨਾ ਕਰਨ ਲੱਗੇ। ਉਹਨਾਂ ਹੀ ਦਿਨਾਂ ਚ ਜਨਗਣਨਾ ਚੱਲਦੀ ਹੋਣੀ ਹੈ, ਉਹਨਾਂ ਹੀ ਦਿਨਾਂ ਚ ਬੱਚਿਆਂ ਦੇ ਪੇਪਰ ਚੱਲਦੇ ਹੋਣੇ ਆ, ਤੇ ਜੇ ਉਹਨਾਂ ਦਿਨਾਂ ਚ ਚੋਣਾਂ ਹੋਣ ਵਿੱਚ ਫਰਵਰੀ ਤੇ ਮਾਰਚ ਵਿੱਚ ਤੇ ਤੱਕਣ ਵਸ ਪੈ ਜਾਏਗੀ। ਇਹਦਾ ਮਤਲਬ ਹੈ ਕਿ ਚੋਣਾਂ ਦਾ ਕੰਮ ਪਹਿਲਾਂ ਨਵੰਬਰ ਚ ਮੁਕਾਉਣਾ ਪਊ। ਫਿਰ ਮਗਰੋਂ ਖਬਰ ਆ ਗਈ ਕਿ ਨਹੀਂ ਜੀ ਇਹਦਾ ਕੋਈ ਫਰਕ ਨਹੀਂ ਪੈਣਾ, ਜਿਹੜੇ ਉਹ ਮਰਦਮਸ਼ੁਮਾਰੀ ਹੈ ਉਹ ਇਹਨਾਂ ਨੇ ਪਹਿਲਾਂ ਨਿਬੇੜ ਦੇਣੀ ਹੈ। ਅੱਜ ਹੁਣ ਫੇਸ ਤੋਂ ਇਹ ਖਬਰ ਆ ਗਈ ਹੈ ਕਿ ਮਰਦਮਸ਼ੁਮਾਰੀ ਪਹਿਲਾਂ ਮੁੱਕ ਨਹੀਂ ਸਕਦੀ, ਉਹਨਾਂ ਦਿਨਾਂ ਚ ਘਰ ਘਰ ਜਾ ਕੇ ਮੁਲਾਜ਼ਮਾਂ ਨੇ ਗਿਣਤੀ ਕਰਦੇ ਹੋਣਾ, ਤੇ ਜੇ ਗਿਣਤੀ ਕਰਦੇ ਹੋਏ ਤੇ ਨਾ ਪੰਜਾਬ ਵਿੱਚ ਨਾ ਯੂਪੀ ਚ ਚੋਣਾਂ ਉਦੋਂ ਹੋ ਨਹੀਂ ਸਕਦੀਆਂ, ਇਸ ਕਰਕੇ ਐਡਵਾਂਸ ਕਰਾਉਣੀਆਂ ਹੀ ਪੈਣੀਆਂ। ਯਾਨੀ ਇੱਕ ਇੱਕ ਦਿਨ ਚ ਤਿੰਨ ਤਿੰਨ ਚਾਰ ਚਾਰ ਵਾਰੀ ਇਸ ਖਬਰ ਦਾ ਮੱਥਾ ਮਾਰਦੇ ਹਾਂ, ਹਰ ਵਾਰੀ ਇਹ ਖਬਰ ਨਵੀਂ ਬਣ ਜਾਂਦੀ। ਅਸੀਂ ਅਜੇ ਵੀ ਦਿਨ ਨਾਲ ਨਹੀਂ ਕਹਿ ਸਕਦੇ ਕਿ ਨਵੰਬਰ ਚ ਹੋਣਗੀਆਂ ਤੇ ਫਰਵਰੀ ਚ।
1: ਜੀ ਪੰਨੂ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਾਜੋਰਾਂ ਵੱਲੋਂ ਮੁੱਖ ਮੰਤਰੀ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨਿਆ ਗਿਆ। ਉਧਰ ਮੁੱਖ ਮੰਤਰੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਇੱਕ ਵਿਵਾਦਿਤ ਵੀਡੀਓ ਦੇ ਨਾਲ ਜੁੜਿਆ ਹੋਇਆ ਸਾਰਾ ਮਾਮਲਾ, ਤੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਉਸ ਵੀਡੀਓ ਦੇ ਵਿੱਚ ਨਹੀਂ ਹੈਗਾ, ਇਹ ਇੱਕ ਇਲੈਕਸ਼ਨ ਸਟੰਟ ਆ ਜਿਹੜਾ ਉਹਨਾਂ ਦੇ ਖਿਲਾਫ ਵਰਤਿਆ ਜਾ ਰਿਹਾ। ਤੇ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਵੱਲ ਵੀ ਇਸ਼ਾਰਾ ਕੀਤਾ, ਤੁਸੀਂ ਕਿਵੇਂ ਦੇਖਦੇ ਹੋ ਜੀ ਸਾਰੇ ਮਾਮਲੇ ਨੂੰ?
0: ਇਸ ਤਰ੍ਹਾਂ ਕਿ ਜਿਹੜੀ ਕਾਰਵਾਈ ਮੁੱਖ ਮੰਤਰੀ ਦੇ ਖਿਲਾਫ ਉੱਥੋਂ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਪਰਸੋਂ, ਉਹ ਅਸੀਂ ਕੱਲ ਚਰਚਾ ਕਰ ਦਿੱਤੇ ਸਨ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਐਲਾਨ ਕਰ ਦਿੱਤਾ
1: ਜੀ।
0: ਉਸ ਤੋਂ ਬਾਅਦ ਵੱਖ ਵੱਖ ਵਿਦਵਾਨਾਂ ਦੀਆਂ ਰਾਏ ਵੀ ਆਈਆਂ, ਬਹੁਤ ਕੁਛ ਆਖਿਆ ਵੇਖਿਆ ਗਿਆ। ਮੈਂ ਕੱਲ ਉਹਦੀ ਚਰਚਾ, ਮੋਟੀ ਮੋਟੀ ਚਰਚਾ ਨੀ, ਅਸਲ ਚ ਰਿਪੋਰਟ ਹੀ ਦਿੱਤੀ ਸੀ ਮੈਂ ਚਰਚਾ ਏਡੇ ਵੱਡੇ ਬੰਦਿਆਂ ਦੀ ਕਿੱਦਾਂ ਕਰ ਸਕਦਾ। ਉਹਦੇ ਤੋਂ ਬਾਅਦ ਕੱਲ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕੀਤੀ, ਉਹਨੇ ਆਖਿਆ ਜੀ ਚੋਣਾਂ ਨੂੰ ਧਿਆਨ ਚ ਰੱਖ ਕੇ ਸੁਖਬੀਰ ਸਿੰਘ ਬਾਦਲ ਨੇ ਕਰਵਾਇਆ ਤੇ ਉਹ ਸਾਰਾ ਕੁਝ ਗਿਣ ਮਿਤ ਕੇ ਹੋ ਰਿਹਾ। ਉਹਨੇ ਕਿਹਾ ਮੈਂ ਉਸ ਵੀਡੀਓ ਤੇ ਮੈਂ ਕਿਉਂਕਿ ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਪਾਣੀ ਤੇ ਪੰਜਾਬ ਦੀ ਬਾਣੀ ਨੂੰ ਬਚਾਉਣ ਵਾਸਤੇ ਯਤਨ ਕਰ ਰਿਹਾ, ਉਹਦੀ ਰਾਖੀ ਕਰ ਰਿਹਾ। ਮੈਂ ਬੇਅਦਬੀ ਵਿਰੋਧੀ ਕਾਨੂੰਨ ਪਾਸ ਕੀਤਾ ਵਿਧਾਨ ਸਭਾ ਚ, ਜਿਹੜਾ ਇਹਨਾਂ ਨੇ ਪਹਿਲਾਂ ਪਾਸ ਕੀਤਾ ਸੀ ਪਰ ਉਹ ਸਜ਼ਾ ਕੋਈ ਨਹੀਂ ਰੱਖੀ ਤੇ ਸਾਰੇ ਕਹਿੰਦੇ ਸੀ ਸਖ਼ਤ ਕਾਨੂੰਨ ਬਣਾਓ, ਸਜ਼ਾਵਾਂ ਸਖ਼ਤ ਕਰੋ, ਤੇ ਮੈਂ ਤੇ ਸਖ਼ਤ ਸਜ਼ਾਵਾਂ ਦਾ ਕਾਨੂੰਨ ਪਾਸ ਕੀਤਾ ਤੇ ਇਹ ਉਹਦਾ ਕਰਕੇ ਮੈਨੂੰ ਹੁਣ ਅੱਗੇ ਲਾਈ ਪੈਂਦੇ, ਹੋਰ ਕੋਈ ਕਾਰਨ ਨਹੀਂ ਮੇਰੇ ਖਿਲਾਫ਼ ਤਾਂ ਉਹ ਵਿਚਾਰ ਹੋ ਗਿਆ। ਇਹ ਉਹਦੀ ਗੱਲ ਵੀ ਕੱਲ ਦੀ ਬਹੁਤ ਚੱਲੀ। ਇਹਦੇ ਤੋਂ ਬਾਅਦ ਕਈ ਹੋਰ ਪਾਸਿਆਂ ਤੋਂ ਵੀ ਗੱਲਾਂ ਆਉਣ ਲੱਗ ਪਿਆ। ਇੱਕ ਪੱਤਰਕਾਰ ਉੱਥੇ ਤੁਹਾਡੇ ਕੈਨੇਡਾ ਵਿੱਚ ਹੈ, ਉਹ ਆਮ ਤੌਰ ਤੇ ਭਗਵੰਤ ਮਾਨ ਦਾ ਵਿਰੋਧੀ ਹੈ। ਕੱਲ ਉਹਨੇ ਇੱਕ ਵੀਡੀਓ ਪਾਈ ਹੈ, ਉਹਨੇ ਕਿਹਾ ਕਿ ਸਾਰੇ ਲੋਕ ਜਾਣਦੇ ਆ ਕਿ ਮੈਂ ਭਗਵੰਤ ਮਾਨ ਦਾ ਵਿਰੋਧੀ ਹਾਂ, ਮੈਂ ਉਹਦੇ ਖਿਲਾਫ਼ ਬਹੁਤ ਕੁੱਝ ਆਖਿਆ। ਪਰ ਪਿਛਲੇ ਤੋਂ ਪਿਛਲੇ ਸਾਲ ਆਹ ਜਿਹੜੀ ਵੀਡੀਓ ਦੀ ਗੱਲ ਕਰਦੇ, ਉਹ ਕਹਿੰਦਾ ਸਭ ਤੋਂ ਪਹਿਲਾਂ ਵੀਡੀਓ ਮੇਰੇ ਕੋਲ ਭੇਜੀ ਗਈ ਸੀ ਤੇ ਆਖਿਆ ਸੀ ਜੇ ਤੂੰ ਇਹ ਵੀਡੀਓ ਚਲਾ ਦੇ ਤੇ ਤੂੰ ਰਾਤੋਂ ਰਾਤ ਚੜ ਜਾਏਗਾ। ਫਿਰ ਕਹਿੰਦਾ ਮੈਂ ਵੇਹਦੇ ਸਾਰੀ ਕਹਿਤਾ, ਮੈਂ ਕਿਹਾ ਵੀਡੀਓ ਫਰਜ਼ੀ ਹੈ, ਮੈਂ ਮਸ਼ੀਨਾਂ ਚ ਪਾ ਕੇ ਚੈੱਕ ਕਰ ਰਹੀ ਹੈ, ਇਹੋ ਜਿਹੀ ਫਰਜ਼ੀ ਵੀਡੀਓ ਅੱਜ ਮੈਂ ਪਾ ਦਿਆਂ ਤੇ ਮੈਂ ਚੜ ਜਾਊਂਗਾ ਤੇ ਲੋਕਾਂ ਦੇ ਵਿੱਚ ਮੇਰਾ ਰੈਪੂਟੇਸ਼ਨ ਖਰਾਬ ਹੋ ਗਿਆ, ਇਸ ਵਾਸਤੇ ਮੈਂ ਨਹੀਂ ਚਲਾਉਣੀ। ਕਹਿੰਦਾ ਮੈਂ ਮੋੜ ਦਿੱਤੀ। ਫਿਰ ਇਹਨਾਂ ਨੇ ਇੱਕ ਹੋਰ ਪੱਤਰਕਾਰ ਦੇ ਰਾਹੀਂ ਚਲਵਾ ਦਿੱਤੀ, ਉਹ ਪੰਜਾਬ ਚੋਂ ਹੀ ਚੱਲ ਗਏ। ਉਹ ਕਹਿੰਦਾ ਸਾਰੀ ਫੇਕ ਹੈ ਤੇ ਮੇਰੇ ਬਾਰੇ ਸਾਰੇ ਜਾਣਦੇ ਆ ਕਿ ਮੈਂ ਭਗਵੰਤ ਮਾਨ ਦਾ ਵਿਰੋਧੀ ਹਾਂ, ਇਹਦੇ ਬਾਵਜੂਦ ਮੈਂ ਉਹਦਾ ਨਾਂ ਕਰਤੀ ਸੀ ਕਿ ਵੀਡੀਓ ਫੇਕ ਹੈ ਨਾ ਚਲਾਓ। ਔਰ ਉਹਦੀ ਜਿਹੜੀ

ਕੱਲ ਦੀ ਸਟੇਟਮੈਂਟ ਚ ਆਈ ਆ ਇਹ ਵੀ ਆਪਣੇ ਥਾਂ ਦੇ ਉੱਤੇ ਅਸਰ ਪੂਰਾ ਪਾ ਰਹੀ। ਇਹਨਾਂ ਨੇ ਫਿਰ ਬਾਅਦ ਵਿੱਚ ਇੱਕ ਹੋਰ ਕੈਨੇਡਾ ਦੇ ਵਿੱਚੋਂ ਹੀ ਪੱਤਰਕਾਰ ਸਰਦਾਰ ਆ ਉਹਦੀ ਵੀਡੀਓ ਜਾਰੀ ਕਰਵਾਈ। ਉਹ ਕਹਿੰਦਾ ਜੀ ਇਹ ਵੀਡੀਓ ਪਿਛਲੇ ਸਾਲ ਜਾਰੀ ਮੈਂ ਕੀਤੀ ਸੀ। ਇਹਦਾ ਮੈਂ ਜਿਹੜਾ ਪਹਿਲਾਂ ਬੋਲਿਆ ਉਹਦੀ ਗੱਲ ਸਾਬਤ ਹੋ ਜਾਂਦੀ ਹੈ, ਉਹਨੇ ਨਾ ਕਰਤੀ ਤੇ ਦੂਜੇ ਤੋਂ ਇਹਨਾਂ ਨੇ ਜਾਰੀ ਕਰਵਾਈ। ਉਹ ਕਹਿੰਦਾ ਜਾਰੀ ਮੈਂ ਕੀਤੀ ਸੀ, ਮੈਂ ਪੜਤਾਲ ਕਰਕੇ ਜਾਰੀ ਕੀਤੀ ਸੀ ਕਿਉਂਕਿ ਅਸਲੀ ਅਤੇ ਕੋਈ ਚਲਾਉਣ ਨੂੰ ਤਿਆਰ ਨਹੀਂ ਸੀ। ਹੁਣ ਇਹਦੀ ਜਿਹੜੀ ਗੱਲ ਹੈ ਜੇ ਤੈਨੂੰ ਸਿੱਧਾ ਪਹਿਲਾਂ ਆਖਿਆ ਹੁੰਦਾ ਫਿਰ ਮੰਨੀ ਜਾਣੀ ਸੀ। ਜਿਹੜਾ ਦੂਸਰਾ ਤੋਂ ਪਹਿਲਾਂ ਬੋਲ ਗਿਆ ਉਹਨੇ ਪੁਰਾਣਾ ਰਿਕਾਰਡ ਵੀ ਕੱਢ ਕੇ ਰੱਖਤਾ ਤੇ ਪੁਰਾਣੀਆਂ ਪੁਰਾਣੀਆਂ ਤਰੀਕਾਂ ਨੂੰ ਮੈਂ ਪ੍ਰੋਗਰਾਮ ਚ ਆਖ ਚੁੱਕਾ ਤੇ ਮੇਰੇ ਤੇ ਪ੍ਰੈਸ਼ਰ ਇਹੋ ਜਿਹੀ ਵੀਡੀਓ ਚਲਾਵਾਂ ਪਰ ਉਹ ਵੀਡੀਓ ਜਾਲੀ ਇਸ ਕਰਕੇ ਮੈਂ ਨਹੀਂ ਚਲਾ ਰਿਹਾ। ਉਹ ਕਹਿੰਦਾ ਮੈਂ ਚਲਾਈ ਨਹੀਂ ਸੀ, ਨਾ ਕਿਸੇ ਹੋਰ ਤੋਂ ਚਲਵਾਤੀ ਵੀਡੀਓ ਜਾਲੀ ਆ, ਓਦਾਂ ਮੈਂ ਭਗਵੰਤ ਮਾਨ ਦਾ ਲਗਾਤਾਰ ਵਿਰੋਧੀ ਰਿਹਾ ਪਰ ਇਹੋ ਜਿਹੀ ਫੇਕ ਚੀਜ਼ ਚੋਣਾ। ਕਹਿੰਦਾ ਮੈਂ ਸਮਝਾ ਕੇ ਪੱਤਰਕਾਰੀ ਨੂੰ ਤੇ ਤੂੰ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਉਸਦੇ ਨਾਲ ਇਹ ਵੀ ਮਾਮਲਾ ਉਲਝ ਗਿਆ ਵੀ ਕੌਣ ਠੀਕ ਹੈ ਕੌਣ ਗਲਤ ਹੈ। ਕੱਲ ਦਿੱਲੀ ਤੋਂ ਡਾਕਟਰ ਤਰਲੋਚਨ ਸਿੰਘ ਬੋਲੇ ਆ, ਉਹ ਗਿਆਨੀ ਜੈਲ ਸਿੰਘ ਜਦੋਂ ਰਾਸ਼ਟਰਪਤੀ ਸੀ ਤੇ ਉਹਨਾਂ ਦੇ ਨਾਲ ਹੁੰਦੇ ਸਨ ਪਬਲਿਸਿਟੀ ਅਫਸਰ, ਉਹ ਪਾਰਲੀਮੈਂਟ ਦੇ ਸਾਬਕਾ ਮੈਂਬਰ ਵੀ ਹੈ। ਉਹ ਘੱਟ ਗਿਣਤੀਆਂ ਬਾਰੇ ਜਿਹੜਾ ਕਮਿਸ਼ਨ ਹੁੰਦਾ ਭਾਰਤ ਸਰਕਾਰ ਦਾ, ਉਸ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਆ, ਵਿਦਵਾਨ ਵੀ ਨੇ ਸਿੱਖਾਂ ਦੇ। ਉਹਨਾਂ ਨੇ ਕੱਲ ਆਖਿਆ ਕਿ ਪਹਿਲੀ ਗੱਲ ਮੈਂ ਭਗਵੰਤ ਮਾਨ ਨੂੰ ਤੇ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਇਹ ਕਾਨੂੰਨ ਨਾ ਬਣਾਓ। ਸਿੱਖ ਜੱਜਾਂ ਦੇ ਇੱਕ ਗਰੁੱਪ ਨੇ ਆਖਿਆ ਸੀ ਕਿ ਕਾਨੂੰਨ ਬਣਾਇਆ ਇਹਦੇ ਨਾਲ ਪੁਆੜੇ ਪੈਣਗੇ, ਧਰਮ ਦੇ ਵਿੱਚ ਰਾਜਨੀਤੀ ਦਾ ਸਰਕਾਰ ਦਾ ਦਖਲ ਵਧੇਗਾ ਤੇ ਤੁਸੀਂ ਫਿਰ ਵੀ ਵਧੋ ਵਧੀ ਬਣਾ ਦਿੱਤਾ। ਹੁਣ ਅਕਾਲ ਤਖ਼ਤ ਵਾਲੇ ਕਹਿੰਦੇ ਆ ਕਾਨੂੰਨ ਨੂੰ ਸੋਧ ਦਿਓ। ਕਹਿੰਦਾ ਮੈਂ ਅਜੇ ਵੀ ਕਹਿੰਦਾ ਕਿ ਸੋਧੋ ਨਾ, ਇਹਨੂੰ ਤੁਸੀਂ ਖਤਮ ਕਰ ਦਿਓ, ਤੁਸੀਂ ਬਣਾ ਕੇ ਗਲਤ ਕੀਤਾ। ਦੂਸਰੀ ਗੱਲ ਉਹਨੇ ਆਖੀ ਆ ਕਿ ਅਕਾਲ ਤਖ਼ਤ ਵਾਲੇ ਵੀ ਗਲਤ ਪਿਰਤ ਪਾ ਰਹੇ ਆ। ਉਹਨੇ ਕਿਹਾ ਅੱਜ ਤੱਕ ਪਾਰਲੀਮੈਂਟ ਜਾਂ ਵਿਧਾਨ ਸਭਾ ਚ ਕੋਈ ਵੀ ਬਿੱਲ ਪਾਸ ਹੋਵੇ ਉਹਦੇ ਬੇਸ ਦੇ ਉੱਤੇ ਕਦੇ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਵੀ ਮੈਂਬਰ ਨੂੰ ਸੱਦਿਆ ਨਹੀਂ ਗਿਆ, ਨਾ ਕਿਸੇ ਐਮ ਪੀ ਨੂੰ ਨਾ ਐਮ ਐਲ ਏ ਨੂੰ। ਹੁਣ ਤੁਸੀਂ ਬਿੱਲ ਪਾਸ ਕਰਨ ਬਦਲੇ ਉਹਨਾਂ ਨੂੰ ਸੱਦਦੇ ਪਏ, ਜੇ ਤੁਸੀਂ ਸੱਦੋਗੇ ਤੇ ਉਹਦਾ ਨਤੀਜਾ ਕੀ ਨਿਕਲੇਗਾ, ਇੱਕ ਗਲਤ ਪਿਰਤ ਪੈਗੀ। ਤੁਸੀਂ ਇਸ ਤਰ੍ਹਾਂ ਦੀਆਂ ਪਿਰਤਾਂ ਨਾ ਪਾਓ, ਤੁਸੀਂ ਵੀ ਆਪਣਾ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਮੁੜ ਵਿਚਾਰ ਕਰੋ ਤੇ ਉਹ ਤੇ ਸੋਚ ਦਿਓ। ਜਿਹੜੀ ਗੱਲ ਉਹਨਾਂ ਨੇ ਆਖੀ ਤਰਲੋਚਨ ਸਿੰਘ ਨੇ ਕਿ ਇਹਦੇ ਨਾਲ ਸਰਕਾਰੀ ਦਖਲ ਦਾ ਰਾਹ ਖੁੱਲਦਾ, ਇਹਦੇ ਚ ਸਵਲੀਨ ਇੱਕ ਗੱਲ ਹੋਰ ਹੈ। 2007 ਦੇ ਵਿੱਚ ਜਦੋਂ ਅਕਾਲੀ ਸਰਕਾਰ ਸੀ ਤੇ ਇਹਨਾਂ ਨੇ ਇਹੋ ਹੀ ਬਿੱਲ ਪਾਸ ਕੀਤਾ ਸੀ, ਉਦੋਂ ਸ਼੍ਰੋਮਣੀ ਕਮੇਟੀ ਨੇ ਮਤਾ ਕੀਤਾ ਸੀ ਕਿ ਪੰਜਾਬ ਸਰਕਾਰ ਇਹ ਬਿੱਲ ਪਾਸ ਕਰੇ ਤੇ ਜਦੋਂ ਬਿੱਲ ਪਾਸ ਕਰਨ ਲੱਗੇ ਤੇ ਕਾਂਗਰਸ ਦਾ ਐਮ ਐਲ ਏ ਹੁੰਦਾ ਸੀ ਸਾਬਕਾ ਮੰਤਰੀ ਸੀ ਫਰੀਦਕੋਟ ਤੋਂ ਅਵਤਾਰ ਸੋਬਰਾ, ਉਹਨੇ ਉੱਠ ਕੇ ਆਖਿਆ ਸੀ ਕਿ ਅੱਜ ਤੁਸੀਂ ਪਾਸ ਤਾਂ ਕਰਦੇ ਪਏ, ਹੁਣ ਤੱਕ ਤੁਸੀਂ ਕਹਿੰਦੇ ਸੀ ਸਰਕਾਰ ਸਾਡੇ ਧਾਰਮਿਕ ਮਾਮਲੇ ਦਖਲ ਨਾ ਦੇਵੇ, ਜਦੋਂ ਤੁਸੀਂ ਆਹ ਬਿੱਲ ਪਾਸ ਕਰਤਾ ਤੇ ਤੁਸੀਂ ਧਾਰਮਿਕ ਮਾਮਲਿਆਂ ਤੇ ਸਰਕਾਰ ਦੇ ਦਖਲ ਦਾ ਰਾਹ ਖੋਲੋਗੇ, ਇਹਦੇ ਨਾਲ ਕਈ ਕਿਸਮ ਦੇ ਪੁਆੜੇ ਪੈਣਗੇ, ਤੁਸੀਂ ਇਹ ਨਾ ਕਰੋ। ਪਰ ਉਦੋਂ ਅਕਾਲੀ ਸਰਕਾਰ ਮੰਨੀ ਨੀ, ਉਹਦੀ ਗੱਲ ਦਾ ਵੀ ਜਵਾਬ ਨਹੀਂ ਦਿੱਤਾ, ਉਹ ਵਿਧਾਨ ਸਭਾ ਚ ਸਾਫ਼ ਲਿਖਿਆ ਪਿਆ ਕੱਲ ਉਹਨੇ ਕਹਿਤੀ ਸੀ। ਹੁਣ ਸਵਾਲ ਇਹ ਵੀ ਉੱਠਦਾ ਕਿ ਜੇ ਅਕਾਲੀ ਸਰਕਾਰ ਪਾਸ ਕਰੇ ਤੇ ਕਾਂਗਰਸੀ ਕਹਿਣ ਵੀ ਨਾ ਕਰੋ ਪਾਸ, ਫਿਰ ਵੀ ਕਰਦੇ ਤੇ ਉਹ ਠੀਕ ਆ, ਪਰ ਜੇ ਦੂਜੀ ਸਰਕਾਰ ਆ ਕੇ ਉਸੇ ਬਿੱਲ ਦੇ ਵਿੱਚ ਥੋੜੀਆਂ ਜਿਹੀਆਂ ਸੋਧਾਂ ਕਰਕੇ ਬੇਅਦਬੀ ਦੇ ਦੋਸ਼ੀ ਦੀ ਸਜ਼ਾ ਵਧਾ ਦੇ, ਇਹ ਕਹਿੰਦੇ ਗਲਤ ਹੋ ਗਿਆ, ਇਹ ਕਹਿੰਦੇ ਸਾਨੂੰ ਪੁੱਛਿਆ ਨੀ। ਉਹ ਕਹਿੰਦੇ ਜਿਹੜਾ ਪਹਿਲਾਂ ਨੇ ਪੁੱਛਿਆ ਸੀ ਬਿੱਲ ਤਾਂ ਉਹੀ ਅਸੀਂ ਨਵਾਂ ਤੇ ਪਾਸ ਨਹੀਂ ਕੀਤਾ, ਅਸੀਂ ਸੋਧ ਬਿੱਲ ਪਾਸ ਕੀਤਾ ਜੀ, ਉਹ ਸਿਰਫ ਸਜ਼ਾ ਵਧਾਈ, ਹੋਰ ਅਸੀਂ ਕੀਤਾ ਕੁਛ ਨੀ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੇ ਨਾਲ ਇੱਕ ਨਵੀਂ ਕਿਸਮ ਦੀ ਕੰਟਰੋਵਰਸੀ ਚੱਲ ਪਈ। ਸਿੱਖਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ ਜਿਹੜੇ ਕਹਿੰਦੇ ਆ ਕਿ ਅਕਾਲ ਤਖ਼ਤ ਅੱਗੇ ਹਟਣਾ ਨਹੀਂ ਚਾਹੀਦਾ, ਇੱਕ ਬਹੁਤ ਵੱਡਾ ਹਿੱਸਾ ਜਿਹੜੇ ਕਹਿੰਦੇ ਅਕਾਲ ਤਖ਼ਤ ਨੂੰ ਰਾਜਨੀਤੀ ਵਾਸਤੇ ਜੇ ਅਕਾਲੀਆਂ ਦਾ ਇੱਕ ਧੜਾ ਵਰਤਦਾ ਉਹਦੀ ਹਰ ਗੱਲ ਨਹੀਂ ਮੰਨਣੀ ਚਾਹੀਦੀ। ਇਹ ਦੋਵੇਂ ਕਿਸਮ ਦੀਆਂ ਰਾਏ ਆਉਂਦੀਆਂ, ਅਸੀਂ ਕਿਉਂਕਿ ਮਾਮਲਾ ਧਾਰਮਿਕ ਹੈ, ਨਾ ਉਸ ਗੱਲ ਨੂੰ ਠੀਕ ਕਹਿੰਦੇ ਹਾਂ ਨਾ ਉਹਨੂੰ ਕਹਿੰਦੇ ਹਾਂ, ਦੋਵਾਂ

0: ਕੋਈ ਕਿਸੇ ਨੂੰ ਅਸੀਂ ਗਲਤ ਨਹੀਂ ਕਹਿੰਦੇ। ਮੈਂ ਤੁਹਾਡੇ ਸਾਹਮਣੇ ਉਹ ਕੁਝ ਰੱਖਿਆ ਜੋ ਇਸ ਵੇਲੇ ਸਾਹਮਣੇ ਆ, ਉਹਦੀ ਰਿਪੋਰਟ ਪੇਸ਼ ਕੀਤੀ ਹੈ। ਮੈਂ ਇਹਦੇ ਤੇ ਆਪਣੀ ਕੋਈ ਰਾਏ ਨਹੀਂ ਦੇ ਰਿਹਾ, ਕਿਉਂਕਿ ਮਾਮਲਾ ਧਾਰਮਿਕ ਵੀ ਹੈ ਤੇ ਦੂਜੇ ਪਾਸੇ ਸੰਵਿਧਾਨ ਨਾਲ ਵੀ ਜੁੜਿਆ। ਸੰਵਿਧਾਨ ਨਾਲ ਜੁੜਿਆ ਲੋਕਾਂ ਨੇ, ਲੀਡਰਾਂ ਨੇ ਕਿੰਨਾ ਕੁ ਝੁਕਣਾ, ਕਿੰਨਾ ਨਹੀਂ। ਇਹੋ ਜਿਹਾ ਧਾਰਮਿਕ ਮਾਮਲਿਆਂ ਵਾਲੇ ਜਿਹੜੇ, ਉਹਨਾਂ ਨੇ ਕਿੰਨੀ ਕੜੀ ਕਰਨੀ, ਕਿੰਨੀ ਨਹੀਂ ਕਰਨੀ, ਉਹ ਜਨ ਇਹ ਦੋਵਾਂ ਤਰ੍ਹਾਂ ਦੇ ਵਿਚਾਲੇ ਗੱਲ ਹੋਣੀ ਚਾਹੀਦੀ ਹੈ। ਇਹਦੇ ਚ ਅਸੀਂ ਪੱਤਰਕਾਰ ਸਿਰਫ ਰਿਪੋਰਟ ਕਰੀਏ ਤੇ ਜ਼ਿਆਦਾ ਠੀਕ ਰਹੇਗਾ।
1: ਗੱਲ ਡੋਨਲਡ ਟਰੰਪ ਦੀ ਕਰਦੇ ਆ ਪਨੂ ਸਾਹਿਬ, ਵੈਸੇ ਤੇ ਸਾਰਿਆਂ ਨੂੰ ਅੱਖਾਂ ਕੱਢਦੇ ਆ, ਪਰ ਨਰਿੰਦਰ ਮੋਦੀ ਨੂੰ ਆਂਦੇ ਆ ਵੀ ਮੇਰਾ ਫਰੈਂਡ ਆ, ਤੇ ਹੁਣ G7 ਸੰਮੇਲਨ ਦੇ ਵਿੱਚ ਫਰਾਂਸ ਚ, ਜੇ ਇਥੋਂ ਦੇ ਸਲੈਂਗ ਚ ਕਹੀਏ ਤੇ ਫਰੈਂਡ ਫਰੈਂਡ ਮਿਲੇ ਨੇ ਦੋਵੇਂ, ਚਰਚਾ ਬਹੁਤ ਹੈ। ਉਧਰ ਇਟਲੀ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਹੈ ਤੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਣ ਦੀ, ਜਿਹਦੇ ਚੋਂ ਕਹਿੰਦੀ ਹੈ ਵੀ ਅਸੀਂ ਤੇ ਇੰਸਟਾਗ੍ਰਾਮ ਤੇ ਮਸ਼ਹੂਰ ਬਹੁਤ ਆ। ਬਾਕੀ ਸਾਰੀ ਤਫਸੀਲ ਤੁਸੀਂ ਦੱਸੋ ਜੀ।
0: ਚਲੋ ਉਹਨੇ ਆਪਣੇ ਢੰਗ ਨਾਲ ਕਰ ਦਿੱਤੀ ਮੋਦੀ ਨੂੰ, ਕਿ ਕਹਿੰਦੇ ਤੂੰ ਬੜਾ ਮਸ਼ਹੂਰ ਵੱਧ ਮੇਰੇ ਪਾਲੋ ਨੇ, ਕਦੇ ਕੁੜੀ ਜਾਣ ਦੋ ਇਸ ਦਾ ਮਿਲਣ। ਵੱਡੀ ਗੱਲ ਇਹ ਕਿ ਡੋਨਲਡ ਟਰੰਪ ਪਹਿਲਾਂ ਕਹਿੰਦਾ ਸੀ ਇਰਾਨ ਨਾਲ ਸਮਝੌਤਾ ਨਹੀਂ ਕਰਨਾ, ਹੁਣ ਸਮਝੌਤਾ ਵੀ ਕਰ ਲਿਆ, ਔਰ ਸਮਝੌਤਾ ਅਮਰੀਕਾ ਨੇ ਕਿਸਤਾ ਝੁੱਕ ਕੇ ਕੀਤਾ, ਨੁਕਸਾਨ ਬਹੁਤ ਕਰਾ ਲਿਆ, 60 ਤੋਂ ਵੱਧ ਇਹਨਾਂ ਦੇ ਜਹਾਜ਼ ਤੇ ਹੈਲੀਕਾਪਟਰ ਤਬਾਹ ਹੋ ਗਏ, ਜਿਹਨਾਂ ਕੁਝ ਵਾਰੇ ਤੇ ਕਹਿੰਦੇ ਆ ਕਿ ਉਹ ਖਰਾਬੀ ਕਰਕੇ ਅਚਾਨਕ ਡਿੱਗ ਪਏ, ਅੱਗੇ ਦੇ ਕਦੇ ਡਿੱਗੇ ਨਹੀਂ। ਕੁਝ ਵਾਰੇ ਇਹ ਵੀ ਮੰਨਦੇ ਆ ਕਿ ਇਰਾਨ ਨੇ ਡਿੱਗੇ ਆ, ਜੇ ਡਿੱਗੇ ਆ ਤੇ ਸਾਰੀ ਦੁਨੀਆਂ ਚ ਇਹਨਾਂ ਨੇ ਜਹਾਜ਼ ਵੇਚਣੇ ਆ, ਫਿਰ ਤਾਂ ਇਹਨਾਂ ਦੀ ਬਦਨਾਮੀ ਹੋ ਕੇ ਇਹਨਾਂ ਨੇ ਜਹਾਜ਼ ਨੁਕਸਤਾਰ ਨੇ ਤਾਂ ਡਿੱਗਦੇ। ਦੂਸਰਾ ਇਹਨਾਂ ਦੇ ਨਾਲ ਦਾ ਇਸਰਾਇਲ ਦਾ ਪ੍ਰਧਾਨ ਮੰਤਰੀ ਅਜੇ ਤੱਕ ਨਹੀਂ ਮੰਨਦਾ ਇਸ ਸਮਝੌਤੇ ਨੂੰ। ਡੋਨਲਡ ਟਰੰਪ ਨੇ ਵੀ ਆਖ ਦਿੱਤਾ ਕਿ ਲਿਬਨਾਨ ਦਾ ਜਿੰਨਾ ਹਿੱਸਾ ਉਹਦੇ ਕਬਜ਼ੇ ਚ ਛੱਡੂਗਾ, ਉਹ ਕਹਿੰਦਾ ਮੈਂ ਨਹੀਂ ਛੱਡਣਾ। ਇਸੇ ਗੱਲ ਇਹ ਹੈ ਕਿ ਇਸ ਚਰਚਾ ਚ ਇਹਨਾਂ ਨੇ ਇਰਾਨ ਨੂੰ ਮੁਆਵਜ਼ਾ ਦੇਣਾ ਮੰਨਿਆ ਜੰਗ ਦਾ। ਜੇ ਮੁਆਵਜ਼ਾ ਦਿੰਦੇ ਆ ਤਾਂ ਡੋਨਲਡ ਟਰੰਪ ਦੀ ਹੋਰ ਵੀ ਜ਼ਿਆਦਾ ਹਾਰ ਹੈ, ਪਰ ਮੁਆਵਜ਼ਾ ਦੇ ਰਿਹਾ ਕਿ ਨਹੀਂ ਦੇ ਰਿਹਾ, ਕਿੰਨਾ ਕੁ ਦੇ ਰਿਹਾ ਇਹਦਾ ਅਜੇ ਤੱਕ ਪਤਾ ਕੋਈ ਨਹੀਂ। ਇਹਦੇ ਤੋਂ ਇਲਾਵਾ ਇੱਕ ਗੱਲ ਹੋਰ ਹੈ, ਉੱਥੇ ਜਾ ਕੇ ਅਜੇ ਗੱਲਬਾਤ ਕਰਦੇ ਪਏ ਸੀ ਤੇ ਕੱਲ ਦਿਨੇ ਹੋਰਮਸ ਸਟ੍ਰੇਟ ਜਿਹੜਾ ਲੰਘਾ ਉੱਥੇ ਜਹਾਜ ਅਟਕੇ ਪਏ ਸੀ, ਉਹ ਕੱਲ ਖੁੱਲੇ ਚੱਲਣੇ ਸ਼ੁਰੂ ਕਰਤੇ। ਇਰਾਨ ਨੇ ਵੀ ਉੱਥੇ ਕੋਈ ਰਿਸਾ ਨਹੀਂ ਪਾਇਆ, ਤੇ ਅਮਰੀਕਾ ਨੇ ਜਿਹੜੀ ਨਾਕੇਬੰਦੀ ਕੀਤੀ ਲੰਘਣ ਨਹੀਂ ਦੇਣਾ, ਜਿਹੜਾ ਲੰਘਦਾ ਉੱਥੇ ਗੋਲੀਆਂ ਚਲਾਉਂਦੇ ਸੀ। ਇਹਨਾਂ ਨੇ ਵੀ ਕੱਲ ਆਪਣੇ ਨਾਕੇ ਚੁੱਕਤੇ ਤੇ ਕਹਿਤਾ ਕਿ ਜਿੰਨੇ ਜਹਾਜ ਹੈਗੇ ਆ ਸਾਰੇ ਜਾਂਦੇ ਆ ਤੇ ਜਾਣ ਦਿਓ, ਅਸੀਂ ਕਿਸੇ ਨਹੀਂ ਰੋਕਣ। ਇਹਦਾ ਫਾਇਦਾ ਸਾਰੀ ਦੁਨੀਆਂ ਚ ਤੇਲ ਸਸਤਾ ਹੋਵੇ ਤਾਂ ਚਲੋ ਸ਼ੁਕਰ ਹੈ, ਗੱਲ ਦੋਵਾਂ ਤਰ੍ਹਾਂ ਨੇ ਮੰਨ ਲਈ। ਓਦਾਂ ਜਿਹੜੀ ਗੱਲ ਹੈ ਕਿ ਨਰਿੰਦਰ ਮੋਦੀ ਨਾਲ ਇੰਨੇ ਵਿਰੋਧ ਦੇ ਬਾਵਜੂਦ ਮਿਲੇ, ਨਰਿੰਦਰ ਮੋਦੀ ਨੂੰ ਤਾਂ ਛੱਡੋ, ਇਰਾਨ ਦੀ ਲੜਾਈ ਵੇਲੇ ਜਦੋਂ ਫਰਾਂਸ ਦੇ ਰਾਸ਼ਟਰਪਤੀ ਨੇ ਆਖਿਆ ਸੀ ਇਹ ਲੜਾਈ ਚ ਨਹੀਂ ਪੈਣਾ, ਤੁਸੀਂ ਗਲਤ ਲੜਦੇ ਹੋ, ਤੇ ਡੋਨਲਡ ਟਰੰਪ ਨੇ ਆਖਿਆ ਸੀ ਚੰਗਾ ਫਿਰ ਮੈਂ ਵੇਖੂੰਗਾ ਤੂੰ ਕਿੰਨੇ ਕੁ ਦਿਨ ਫਰਾਂਸ ਦਾ ਰਾਸ਼ਟਰਪਤੀ ਰਹਿਣਾ, ਤੇ ਹੁਣ ਉਸੇ ਰਾਸ਼ਟਰਪਤੀ ਮੈਕਰੋਂ ਦੇ ਕੋਲ ਗਿਆ ਵਾ ਡੋਨਲਡ ਟਰੰਪ। ਇਹ ਤਾਂ ਉਹਨੇ ਜਾ ਕੇ ਆਖਿਆ ਨੀ ਕਿ ਤੂੰ ਪਾਸੇ ਹਟ ਜਾ, ਤੈਨੂੰ ਰਾਸ਼ਟਰਪਤੀ ਨਹੀਂ ਰਹਿਣ ਦੇਣਾ, ਦੋਵੇਂ ਚੰਗੀ ਤਰ੍ਹਾਂ ਹੱਥ ਮਿਲਾਇਆ, ਗੱਲਾਂ ਕੀਤੀਆਂ, ਮੀਡੀਆ ਵਿੱਚ ਤਾਂ ਚਰਚਾ ਹੈਗੀ ਆ ਨਾ ਕਿ ਡੋਨਲਡ ਟਰੰਪ ਨੇ ਆਖਿਆ ਸੀ ਮੈਂ ਇਹਨੂੰ ਰਾਸ਼ਟਰਪਤੀ ਨਹੀਂ ਰਹਿਣ ਦੇਣਾ। ਟਰੰਪ ਦਾ ਪਤਾ ਕੋਈ ਨੀ, ਉਹਨੇ ਕੀ ਕਹਿਣਾ, ਅੜੀ ਕਰਦਾ ਤੇ ਬਹੁਤ ਤਗੜੀ ਕਰਦਾ, ਜੇ ਝੁਕ ਜਾਂਦਾ ਤੇ ਬਾਹਲਾ ਹੀ ਝੁਕ ਜਾਂਦਾ। ਹੁਣ ਨਰਿੰਦਰ ਮੋਦੀ ਨਾਲ ਵੀ ਕੱਲ ਬੜੀਆਂ ਖੁੱਲੀਆਂ ਕਰਦਾ ਰਿਹਾ ਗੱਲਾਂ, ਮੋਦੀ ਨੇ ਕੱਲ ਇਹ ਗੱਲ ਆਖੀ ਕਿ ਸਾਡੇ ਜਹਾਜ਼ ਲੰਘਦੇ ਸੀ ਜਦੋਂ ਇਰਾਨ ਦੇ ਕੋਲ, ਉਹਨਾਂ ਤੇ ਗੋਲੀਆਂ ਚੱਲੀਆਂ, ਸਾਨੂੰ ਇਤਰਾਜ਼ ਆ, ਪਰ ਡੋਨਲਡ ਟਰੰਪ ਨੇ ਤਾਂ ਕੋਈ ਜਵਾਬ ਦਿੱਤਾ, ਮੀਡੀਆ ਚ ਨਹੀਂ ਆਇਆ, ਤੇ ਮੋਦੀ ਨੇ ਇਹ ਸਵਾਲ ਵੱਡਾ ਨਹੀਂ ਉਠਾਇਆ ਕਿ ਜਿਹੜਾ ਆਪਰੇਸ਼ਨ ਸੰਧੂਰ ਬਾਰੇ ਹੁਣ ਤੱਕ ਤੁਸੀਂ ਕਹਿੰਦੇ ਕਿ ਮੇਰੇ ਕਹਿਣ ਤੇ ਮੋਦੀ ਨੇ ਡਰ ਕੇ ਜੰਗਬੰਦੀ ਕੀਤੀ ਸੀ, ਉਹ ਮੁੱਦਾ ਤੇ ਮੋਦੀ ਨੇ ਉਠਾਇਆ ਨੀ, ਜਵਾਬ ਤੱਕ ਕਿਸੇ ਪਾਸੇ ਚਰਚਾ ਵਿੱਚ ਹੀ ਨਹੀਂ ਆਇਆ। ਇਸ ਕਰਕੇ ਚਲੋ ਮਿਲੇ ਆ, ਡੋਨਲਡ ਟਰੰਪ ਹਰ ਇੱਕ ਬਾਰੇ ਪੁੱਠਾ ਸਿੱਧਾ ਕਹਿੰਦਾ, ਲੋਕੀ ਅੱਖੋ ਪਰੋਖਾ ਕਰਕੇ ਮਿਲ ਪੈਂਦੇ, ਮੋਦੀ ਸਾਹਿਬ ਵੀ ਮਿਲ ਪਏ, ਇਦੋਂ ਵੱਧ ਬਹੁਤੀ ਗੱਲ ਹੈ ਨੀ
1: ਜੀ। ਪਨੂ ਸਾਹਿਬ, ਪੰਜਾਬ ਸਰਕਾਰ ਨੇ ਇੱਕ ਚੰਗਾ ਫੈਸਲਾ ਕੀਤਾ, ਉਹਦੇ ਤੇ ਵੀ ਚਰਚਾ ਕਰਦੇ ਆ। ਪੰਜਾਬ ਸਰਕਾਰ ਆਂਦੀ ਹੈ ਕਿ ਜਿਹੜੀਆਂ ਵਰਕਿੰਗ ਵਿਮੈਨਸ ਨੇ ਉਹਨਾਂ ਦੀ ਜਿਹੜੀ ਪੋਸਟਿੰਗ ਆ ਉਹ ਘਰਾਂ ਤੋਂ ਬਹੁਤੀ ਦੂਰ ਨਹੀਂ ਕਰਨੀ। ਇਹ ਫੈਸਲਾ ਕਿਉਂ ਲਿਆ ਤੇ ਇਹਦਾ ਅਸਰ ਜਿਹੜਾ ਆ ਇਹ ਕਿੱਦਾਂ ਦਾ ਦੇਖ ਸਕਦਾ ਜੀ ਆਉਣ ਵਾਲੇ ਸਮੇਂ ਚ?
0: ਠੀਕ ਆ, ਉਹਨਾਂ ਨੇ ਫੈਸਲਾ ਕਿ ਜਿਹੜੀਆਂ ਕੁਆਰੀਆਂ

0: ਹੁੰਦੀਆਂ ਨੇ ਉਹਨਾਂ ਦੀ ਪੋਸਟਿੰਗ ਕਰਾਉਂਦੇ ਲੱਗ ਗਏ। 15-20 ਕਿਲੋਮੀਟਰ ਦੇ ਘੇਰੇ ਚ ਉਹਨਾਂ ਮਿੱਥਿਆ, ਕੋਈ ਐਗਜੈਕਟ ਮੈਨੂੰ ਯਾਦ ਨਹੀਂ ਕਿੰਨੇ ਕਿਲੋਮੀਟਰ ਮਿੱਥਿਆ, ਉੱਥੋਂ ਤੱਕ ਵਿਹੜੀ ਤਾਂ ਕਿ ਮਾਂ ਬਾਪ ਦੀ ਚਿੰਤਾ ਘਟੇਗੀ। ਦੂਸਰੇ ਪਾਸੇ ਉਹਨਾਂ ਕਹਿ ਦਿੱਤਾ ਕਿ ਜਿਹੜੀਆਂ ਕੁੜੀਆਂ ਵਿਆਹੀਆਂ ਹੋਈਆਂ ਨੇ ਉਹਨਾਂ ਦੀ ਪੋਸਟਿੰਗ ਜਿੱਥੇ ਵੀ ਉਹਨਾਂ ਨੌਕਰੀ ਕਰਨੀ ਹੈ ਉਹਨਾਂ ਦੇ ਘਰ ਤੋਂ ਵੱਧ 40 ਕਿਲੋਮੀਟਰ ਦੇ ਅੰਦਰ ਅੰਦਰ ਹੋਵੇਗੀ। ਜੇ ਸਹੁਰੇ ਰਹਿੰਦੀਆਂ ਤਾਂ ਵੀ, ਜੇ ਪੇਕੇ ਰਹਿੰਦੀਆਂ ਤਾਂ ਵੀ, ਤਾਂ ਕਿ ਉਹ ਆਪਣੇ ਪਰਿਵਾਰ ਨੂੰ ਸੰਭਾਲ ਸਕਣ। ਪਰਿਵਾਰ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ। ਕਿਸੇ ਦਾ ਪਤੀ ਏਅਰਫੋਰਸ ਵਿੱਚ, ਚਾਹੇ ਫੌਜ ਵਿੱਚ, ਚਾਹੇ BSF, ਚਾਹੇ ਬਾਹਰ ਕਿਤੇ ਦੂਸਰੇ ਸੂਬੇ ਚ ਨੌਕਰੀ ਕਰਦਾ, ਪਿੱਛੋਂ ਉਹਨੇ ਸੱਸ ਸਹੁਰਾ ਵੀ ਸੰਭਾਲਣੇ, ਬੱਚੇ ਵੀ ਸੰਭਾਲਣੇ, ਤੇ ਜੇ ਲੰਮੀ ਡਿਊਟੀ ਹੋਵੇ ਬਹੁਤ ਤੰਗ ਹੋਣਾ ਪੈਂਦਾ। ਮੈਨੂੰ ਇੱਕ ਬੀਬੀ ਦਾ ਪਤਾ ਸੀ, ਉਹ ਵਿਚਾਰੀ ਕੈਂਸਰ ਦੀ ਪੇਸ਼ੈਂਟ, ਤੇ ਇੱਥੋਂ ਜਲੰਧਰ ਤੋਂ ਬੱਸ ਫੜ ਕੇ ਪਹਿਲਾਂ ਜੰਡਿਆਲਾ ਮੰਜਕੀ ਜਾਂਦੀ, ਉੱਥੋਂ ਨੂਰਮਹਿਲ, ਨੂਰਮਹਿਲ ਤੋਂ ਅੱਗੇ ਤਲਵਣ, ਤੇ ਉਦੋਂ ਵੀ 5 ਕਿਲੋਮੀਟਰ ਗਾਹ ਜਾਂਦੀ ਸੀ। ਟ੍ਰਾਂਸਫਰ ਦੀ ਹੁੰਦੀ ਨੀ ਸੀ, ਉੱਥੇ ਉਹਨੂੰ ਫਸਾਇਆ। ਉਹ ਰਿਟਾਇਰਮੈਂਟ ਤੱਕ ਕੈਂਸਰ ਦੀ ਮਰੀਜ਼ ਇਸੇ ਤਰ੍ਹਾਂ ਵਿਚਾਰੀ ਜਾਂਦੀ ਰਹੀ। ਆਲਰੇਡੀ ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ਹੈ, ਉਹਦੇ ਨਾਲ ਬੀਬੀਆਂ ਨੂੰ ਥੋੜੀ ਬਹੁਤ ਰਾਹਤ ਮਿਲੇ ਕਿ ਸੌਖੀਆਂ ਹੋਣਗੀਆਂ। ਇੱਦਾਂ ਦੇ ਪੈਸੇ ਜੇ ਸਰਕਾਰ ਕਰਦੀ ਹੈ ਤੇ ਇੰਪਲਾਈਜ ਖੁਸ਼ ਹੋਣਗੇ। ਖਾਸ ਕਰਕੇ ਔਰਤਾਂ ਵਾਸਤੇ ਬਹੁਤ ਜ਼ਰੂਰੀ ਫੈਸਲਾ ਜਿਹੜਾ ਹੋਣ ਲੱਗਾ, ਉਹਨਾਂ ਨੇ ਆਖਿਆ ਘਰਾਂ ਤੋਂ ਦੂਰ ਇਹਨਾਂ ਨੂੰ ਨਹੀਂ ਲਾਇਆ ਜਾਵੇਗਾ, ਇਹਨਾਂ ਦੀ ਸਮੱਸਿਆ ਦਾ ਧਿਆਨ ਰੱਖਿਆ ਜਾਵੇਗਾ। ਇਹ ਵਧੀਆ ਕੀਤੀ ਹੈ
1: ਜੀ। ਪੰਨੂ ਸਾਹਿਬ, ਉਧਵ ਠਾਕਰੇ ਦੀ ਸ਼ਿਵ ਸੈਨਾ ਜਿਹੜੀ, ਉਹਦੇ ਵਿੱਚ ਵੀ ਬਗਾਵਤੀ ਸੁਰਾਂ ਜਿਹੜੀਆਂ ਨੇ ਉਹ ਉੱਠ ਰਹੀਆਂ ਨੇ, ਕੀ ਵਿਸਥਾਰ ਹੈ ਜੀ?
0: ਜਿਹੜਾ ਉਧਵ ਠਾਕਰੇ ਆ, ਇਹਦਾ ਬਾਪ ਬਾਲ ਠਾਕਰੇ ਸ਼ਿਵ ਸੈਨਾ ਉਸੇ ਨੇ ਬਣਾਈ ਸੀ। ਉਹ ਸ਼ਾਇਦ ਸ਼ਿਵ ਸੈਨਾ ਬਹੁਤ ਚੱਲੀ, ਬੜਾ ਧੜੱਲੇਦਾਰ ਬੰਦਾ ਸੀ, ਕਿਸੇ ਨੂੰ BJP ਵਗੈਰਾ ਨੂੰ ਕੱਖ ਨਹੀਂ ਸੀ ਸਮਝਦਾ। ਜਦੋਂ ਅੱਖਾਂ ਮਿਟ ਗਿਆ, ਇਧਰ ਨਰਿੰਦਰ ਮੋਦੀ ਦੀ ਚੜ੍ਹਤ ਸੀ, ਉਹ ਚੜ੍ਹਤ ਦੌਰ ਵਿੱਚ ਨਰਿੰਦਰ ਮੋਦੀ ਨੇ BJP ਉਹਦੇ ਸ਼ਿਵ ਸੈਨਾ ਦੇ ਦੋਵੇਂ ਧੜਿਆਂ ਨੂੰ, ਚਾਚੇ ਤਾਏ ਦੇ ਪੁੱਤ ਵੀ ਸੀ ਉਧਵ ਠਾਕਰੇ ਤੇ ਰਾਜ ਠਾਕਰੇ, ਤੇ ਦੋਵਾਂ ਦੀਆਂ ਮਾਵਾਂ ਵੀ ਸਕੀਆਂ, ਭੈਣਾਂ ਸੀ, ਮਾਸੀ ਦੇ ਪੁੱਤ ਵੀ ਸੀਗੇ। ਉਹਨਾਂ ਦੀ ਉਸ ਲੜਾਈ ਨੂੰ ਵੱਖੋ ਕਰਕੇ ਪੈਦਾ ਲਿਆ, ਤੇ ਰਾਜ ਠਾਕਰੇ ਨੂੰ ਆਖਿਆ ਕਿ ਅਸੀਂ ਉਧਵ ਦਾ ਵਿਰੋਧ ਕਰਨਾ, ਤੈਨੂੰ ਸੀਟਾਂ ਛੱਡ ਦਾਂਗੇ, ਤੂੰ ਸਾਡੇ ਨਾਲ ਖਲੋ ਜਾ। ਉਹ ਖਲੋ ਗਿਆ, ਅਗਲੀ ਵਾਰੀ ਉਹਨੂੰ ਵੀ ਕੱਖ ਨਹੀਂ ਛੱਡਿਆ, ਦੋਵੇਂ ਰਗੜ ਦਿੱਤੇ। ਫਿਰ ਉਧਵ ਠਾਕਰੇ ਨੇ ਸਰਕਾਰ ਬਣਾਈ ਕਾਂਗਰਸ ਨਾਲ, NCP ਨਾਲ ਰਲ ਕੇ, ਇਹਨਾਂ ਨੇ ਉਧਵ ਠਾਕਰੇ ਦੀ ਪਾਰਟੀ ਪਾੜ ਦਿੱਤੀ। ਜਿਹੜੇ 2-3 ਮੈਂਬਰ ਉਹਨਾਂ ਨਾਲ ਚਲੇ ਗਏ, ਬਾਕੀ ਰਹਿ ਗਏ 3 ਹਿੱਸੇ ਤੋਂ ਵੀ ਘੱਟ। ਉਹਨਾਂ ਨੇ ਜਾ ਕੇ ਚੋਣ ਕਮਿਸ਼ਨ ਨੂੰ ਵੀ ਤੇ ਅਦਾਲਤ ਨੂੰ ਵੀ ਕਹਿ ਸਕਦੇ ਬਹੁਤੀ ਪਾਰਟੀ ਸਾਡੇ ਨਾਲ, ਅਸੀਂ ਸ਼ਿਵ ਸੈਨਾ ਤੇ ਅਸੀਂ, ਤੇ ਚੋਣ ਕਮਿਸ਼ਨ ਨੇ ਮੰਨ ਲਿਆ ਕਿ ਅਸਲੀ ਇਹ ਨੇ। ਬਾਲ ਠਾਕਰੇ ਦਾ ਪੁੱਤਰ ਉਧਵ ਠਾਕਰੇ ਉਹ ਘੱਟ ਗਿਣਤੀ ਵਾਲੇ ਗਰੁੱਪ ਦਾ ਲੀਡਰ ਰਹਿ ਗਿਆ। ਫਿਰ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ, ਉਹਨੂੰ ਚੋਣ ਨਿਸ਼ਾਨ ਵੀ ਨਵਾਂ ਮਿਲ ਗਿਆ, ਉਹਨੇ ਲੈ ਲਿਆ। ਉਹ ਕੰਮ ਚੱਲਦਾ ਪਿਆ ਸੀ। ਹੁਣ ਗੱਲਾਂ ਤੇ ਪਿਛਲੇ ਦਿਨਾਂ ਚ ਇਹ ਸੁਣਦੀਆਂ ਸੀ ਕਿ ਜਿਹੜਾ ਗਰੁੱਪ ਟੁੱਟ ਕੇ ਗਿਆ ਤੇ ਭਾਜਪਾ ਨਾਲ ਸਾਂਝੀ ਸਰਕਾਰ ਚ ਸ਼ਾਮਿਲ ਹੈ, ਉਹ ਵਾਪਸ ਆਉਣ ਦੀਆਂ ਤਿਆਰੀਆਂ ਕਰ ਰਹੇ। ਕੱਲ ਅਚਾਨਕ ਨਵੀਂ ਖਬਰ ਆ ਗਈ ਹੈ ਕਿ ਉਧਵ ਠਾਕਰੇ ਦੀ ਸ਼ਿਵ ਸੈਨਾ ਵਿੱਚ ਵੀ ਪਾਰਟੀ ਪਾਇਆ ਗਿਆ, ਉਹਦੇ ਚੋਂ ਸ਼ਾਇਦ ਅੱਧੇ ਤੋਂ ਵੱਧ ਮੈਂਬਰ ਜਿਹੜੇ ਆ ਉਹਨੂੰ ਛੱਡ ਕੇ ਤੇ ਦੂਸਰੀ ਸ਼ਿਵ ਸੈਨਾ ਏਕਨਾਥ ਸ਼ਿੰਦੇ ਵਾਲੀ ਚ ਆਉਣ ਲੱਗੇ। ਹੁਣ ਕੱਲ ਦਾ ਫਿਰ ਦੋਵਾਂ ਧਿਰਾਂ ਦੇ ਵਿੱਚ ਆਪੋ ਚ ਰੱਸਾ ਕਸੀ ਹੋ ਰਹੀ ਆ ਕਿ ਪੁਰਾਣੀ ਸ਼ਿਵ ਸੈਨਾ ਚ ਕਿੰਨੇ ਬੰਦੇ ਰਹਿਣਗੇ ਤੇ ਨਵੇਂ ਚ ਕਿੰਨੇ ਜਾਣਗੇ। ਨਵੇਂ ਸ਼ਿਵ ਸੈਨਾ ਚ ਜਾਣ ਦਾ ਮਤਲਬ ਇਹ ਕਿ ਉਹ ਭਾਜਪਾ ਦੇ ਪੁਜਾਗ ਬਣਗੇ, ਉੱਥੇ ਜਾ ਕੇ ਸ਼ਿਵ ਸੈਨਾ ਤੇ ਸਿਰਫ ਨਾਂ ਦੀ ਸ਼ਿਵ ਸੈਨਾ ਹੋਵੇਗੀ, ਅਸਲ ਵਿੱਚ ਉਹ ਸ਼ਿਵ ਸੈਨਾ ਭਾਜਪਾ ਆਪ ਚ ਲਵੇਗੀ। ਇਹ ਸਾਰੀ ਖੇਡ ਨਵੇਂ ਸਿਰੇ ਤੋਂ ਚੱਲਣ ਲੱਗ ਪਈ ਆ। ਲੱਗਦਾ ਹੈ ਕਿ ਅੱਜ ਸ਼ਾਇਦ ਸ਼ਿਵ ਸੈਨਾ ਇੱਕ ਵਾਰੀ ਹੋਰ ਪਾਟ ਜਾਵੇ ਤੇ ਇਹਦਾ ਇੱਕ ਗਰੁੱਪ ਨਿਕਲ ਕੇ ਤੇ ਦੂਸਰੀ ਸ਼ਿਵ ਸੈਨਾ ਏਕਨਾਥ ਸ਼ਿੰਦੇ ਵਾਲੀ ਦੇ ਨਾਲ ਜਾ ਕੇ ਜੁੜ ਜਾਵੇ। ਇਸ ਪਾਸੇ ਨੂੰ ਹਾਲਾਤ ਲਗਭਗ ਬਣੇ
1: ਜੀ। ਪੰਨੂ ਸਾਹਿਬ, ਇਸ ਪਾਟੋ ਧਾੜ ਚ ਮੈਨੂੰ ਮਮਤਾ ਬੈਨਰਜੀ ਚੇਤੇ ਆ ਗਈ ਹੈ, ਜਿਹੜੀ ਕਲਕੱਤਾ ਹਾਈਕੋਰਟ ਪਹੁੰਚ ਗਈ ਹੈ ਤੇ ਭਵਾਨੀਪੁਰ ਸੀਟ ਤੇ ਜਿਹੜੀ ਹਾਰ ਹੋਈ ਉਹਨਾਂ ਦੀ ਉਹਨੂੰ ਹਾਈਕੋਰਟ ਚ ਚੁਣੌਤੀ ਦਿੱਤੀ ਹੈ, ਕੀ ਹੈ ਜੀ ਖਬਰ?
0: ਮਮਤਾ ਬੈਨਰਜੀ ਦੇ ਕੋਲ ਇੱਕ ਉਹਦਾ ਸੇਵਕ ਹੁੰਦਾ ਸੀ 20 ਸਾਲ ਤੋਂ ਵੱਧ, ਉਹਦਾ ਬਸਤਾ ਚੁੱਕ ਕੇ ਨਾਲ ਫਿਰਦਾ ਰਿਹਾ। ਉਸ ਬਾਅਦ ਵਿੱਚ ਜਿਹੜੀਆਂ 2017 ਦੀਆਂ ਚੋਣਾਂ ਸੀ ਉਦੋਂ ਅਚਾਨਕ

0: ਛੱਡ ਕੇ 2016 ਦੀਆਂ ਚੋਣਾਂ ਚ ਨਾ 2021 ਦੀਆਂ ਚੋਣਾਂ ਚ ਇਹਨੂੰ ਛੱਡ ਕੇ ਤੇ ਇੱਕਦਮ ਭਾਜਪਾ ਨਾਲ ਮਿਲ ਗਿਆ ਤੇ ਭਾਜਪਾ ਨੇ ਉਸੇ ਨੂੰ ਲੀਡਰ ਬਣਾ ਤਾ ਕਿਉਂਕਿ ਬੰਦਾ ਮਮਤਾ ਬੈਨਰਜੀ ਦੇ ਨਾਲ ਲੱਗਾ ਸਿਰਫ ਇਹਨਾਂ ਦਾ ਬੰਦਾ ਸੀ ਉਹ ਜਿੱਤ ਗਿਆ ਮਮਤਾ ਹਾਰ ਗਈ ਇਹਨੇ ਦੂਸਰੀ ਸੀਟ ਲੜ ਕੇ ਜਿੱਤੀ ਤੇ ਫਿਰ ਮੁੱਖ ਮੰਤਰੀ ਬਣੇ ਜੀ 5 ਸਾਲ ਹੁਣ ਚੋਣਾਂ ਹੋਈਆਂ ਇਸ ਸਾਲ ਤੇ ਉਹੋ ਹੀ ਬੰਦਾ ਇੱਕ ਸੀਟ ਤੋਂ ਪਹਿਲਾਂ ਜਿਹੜੀ ਮਮਤਾ ਬੈਨਰਜੀ ਤੋਂ ਖੋਈ ਸੀ ਉੱਥੇ ਖਲੋ ਗਿਆ ਉਹ ਸੀਟ ਵੀ ਜਿੱਤ ਲਈ ਜਿੱਥੇ ਮਮਤਾ ਪਿਛਲੀ ਵਾਰੀ ਬਾਅਦ ਚ ਜਿੱਤੀ ਸੀ ਉਪ ਚੋਣ ਉੱਥੇ ਵੀ ਖਲੋ ਗਿਆ ਤੇ ਉੱਥੋਂ ਵੀ 15,000 ਦੇ ਫਰਕ ਤੇ ਉਹਨੇ ਮਮਤਾ ਬੈਨਰਜੀ ਨੂੰ ਹਰਾ ਦਿੱਤਾ ਇਹਦੇ ਤੋਂ ਪਹਿਲਾਂ ਵੋਟਰਾਂ ਦਾ ਸਪੈਸ਼ਲ ਰਿਵੀਜ਼ਨ ਜਿਹੜਾ SAR ਉਹ ਹੋਇਆ ਤੇ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਜਾਂ ਰੋਕ ਲਈਆਂ ਜਿਹਨਾਂ ਦੀ ਪੜਤਾਲ ਕਰਨੀ ਵੋਟ ਨਹੀਂ ਪਾ ਸਕਦੇ ਮਮਤਾ ਬੈਨਰਜੀ ਹਾਰ ਗਈ ਇਹਦੇ ਹਾਰਨ ਤੋਂ ਬਾਅਦ ਇਹਨਾਂ ਦੀਆਂ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਇਆ ਇਹਦਾ ਭਤੀਜਾ ਜਾਂਦਾ ਪੁਲਿਸ ਦੇ ਪਹਿਰੇ ਚ ਤੇ ਉਹਨੇ ਹੈਲਮਟ ਪਾਇਆ ਤਾਂ ਵੀ ਉਹਨੂੰ ਇੱਟ ਵੱਟੇ ਮਾਰੇ ਜਾ ਰਹੇ ਉਹਦੇ ਮੂੰਹ ਦੇ ਉੱਤੇ ਆਂਡੇ ਮਾਰੇ ਜਾ ਰਹੇ ਇੱਕ ਹੋਰ ਇਹਨਾਂ ਦਾ MLA ਕਿਤੇ ਗਿਆ ਉਹਨੂੰ ਘੇਰ ਕੇ ਸਾਰੇ ਕੱਪੜੇ ਲਾਹ ਕੇ ਨੰਗਾ ਕਰ ਦਿੱਤਾ ਗਿਆ ਕੁੱਟਿਆ ਗਿਆ ਉਹਦੇ ਗਲ ਚ ਜੁੱਤੀਆਂ ਦਾ ਹਾਰ ਪਾਇਆ ਗਿਆ ਇੱਦਾਂ ਇਹਨਾਂ ਦੇ ਬੰਦਿਆਂ ਦੇ ਉੱਤੇ ਕਾਫੀ ਤਸ਼ੱਦਦ ਹੋ ਰਿਹਾ ਮਮਤਾ ਜਿਸ ਨੂੰ ਜਾਂਦੀ ਹੈ ਹਰ ਗਲੀ ਚ ਉਹਦੇ ਨਾਲ ਹੋਟਿੰਗ ਹੁੰਦੀ ਹੈ ਉਹ ਆਪਣੇ ਹਲਕੇ ਦੀ ਚੋਣ ਪਟੀਸ਼ਨ ਲੈ ਕੇ ਕੱਲ ਹਾਈਕੋਰਟ ਚ ਚਲੀ ਗਈ ਹੈ ਤੇ ਮੈਂ ਹਾਰੀ ਨੀ ਮੈਨੂੰ ਧੱਕੇ ਨਾਲ ਹਰਾਇਆ ਗਿਆ ਇਹ ਹੁਣ ਚੋਣ ਪਟੀਸ਼ਨ ਹਾਈਕੋਰਟ ਨੇ ਸੁਣਨੀ ਕਦੋਂ ਸੁਣੇਗੀ ਹਜੇ ਇੱਕਦਮ ਟਾਈਮ ਫਰੇਮ ਕੋਈ ਨੀ ਹੁੰਦਾ ਹੋ ਸਕਦਾ ਪਟੀਸ਼ਨ ਹੀ 2 ਸਾਲ ਨਾ ਨਿਕਲੇ ਰੂਟੀਨ ਵਿੱਚ ਨਿਕਲਦੀਆਂ ਨੇ ਕਈ ਲੋਕਾਂ ਦੀਆਂ ਪਟੀਸ਼ਨ ਅਗਲੇ ਹਫ਼ਤੇ ਨਿਕਲਦੀਆਂ ਕਈਆਂ ਦੀਆਂ ਪਟੀਸ਼ਨਾਂ 2-2 ਸਾਲ ਨਹੀਂ ਨਿਕਲਦੀਆਂ ਇੱਥੇ 10 ਸਾਲਾਂ ਦਾ ਰਿਕਾਰਡ ਵੀ ਇੱਕ ਪਟੀਸ਼ਨ 10 ਸਾਲ ਹੀ ਪਈ ਰਹੀ ਸੀ ਸੋ ਉਹਨੇ ਕੱਲ ਜਾ ਕੇ ਆਪਣੀ ਪਟੀਸ਼ਨ ਦਾਇਰ ਕੀਤੀ ਹੈ ਮਮਤਾ ਬੈਨਰਜੀ ਖੁਦ ਲਾ ਗ੍ਰੈਜੂਏਟ ਆ ਵਕੀਲ ਹੈ ਉਹ ਅੱਗੇ ਇੱਕ ਕੇਸ ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਵੀ ਜਾ ਕੇ ਪੇਸ਼ ਹੋ ਗਈ ਸੀ ਹੁਣ ਵੀ ਉਹ ਆਪ ਪੇਸ਼ ਹੋਵੇ ਗਏ ਜਾਂ ਉਹਦੇ ਵਕੀਲ ਪੇਸ਼ ਹੋਣਗੇ ਤੇ ਪਤਾ ਨੀ ਪਰ ਉਹ ਹਾਈਕੋਰਟ ਪਹੁੰਚ ਗਏ
1: ਜੀ ਪਨੂੰ ਸਾਹਿਬ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀਆਂ ਖਬਰਾਂ ਦਾ ਵਿਸਥਾਰ ਸਾਡੇ ਸਰੋਤਿਆਂ ਨਾਲ ਸਾਂਝਾ ਕਰਨ ਲਈ ਸ਼ੁਕਰੀਆ ਜੀ
0: ਜੀ ਬਹੁਤ ਮਿਹਰਬਾਨੀ ਜੀ
1: ਸ਼ੁਕਰੀਆ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 4039360777 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਮਾਂ ਦੇ ਹੱਥਾਂ ਵਰਗਾ ਸਵਾਦ

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
2: ਵੇ ਜਿੰਦਰਾ ਮੈਡ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
4: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫਾਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ

0: ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-3522
1: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਬੁੱਧਵਾਰ ਜੂਨ ਮਹੀਨੇ ਦੀ 17 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਰਹੇਗਾ ਇਸ ਤੋਂ ਬਾਅਦ 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਫਿਰ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਸਵਲੀਨ ਕੌਰ ਜੱਸੜ ਲੈ ਕੇ ਹਾਜ਼ਰ ਹੋ ਜਾਣਗੇ ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਇੱਕ ਗੱਲਬਾਤ ਪੇਸ਼ ਕਰਨੀ ਆ ਪੰਜਾਬ ਤੋਂ ਅਕਾਲੀ ਆਗੂ ਆਏ ਹੋਏ ਨੇ ਜੀ ਕੈਨੇਡਾ ਦੇ ਵਿੱਚ ਵਫਦ ਆਇਆ ਹੋਇਆ ਉਸ ਵਫਦ ਦੇ ਵਿੱਚ ਉਹ ਲੋਕਾਂ ਨੂੰ ਮਿਲਗੜ ਰਹੇ ਨੇ ਮੀਡੀਆ ਮਿਲਣੀਆਂ ਵੀ ਕਰ ਰਹੇ ਨੇ ਇਹ ਗੱਲਬਾਤ ਸਾਡੇ ਸਟੂਡੀਓਜ਼ ਦੇ ਵਿੱਚ ਜੋ ਅਸੀਂ ਉਹਨਾਂ ਨਾਲ ਕੀਤੀ ਹੈ ਉਹ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਕੁਛ ਪਲਾਂ ਦੇ ਵਿੱਚ ਪੰਜਾਬ ਦੇ ਇਹ ਜਿਹੜੇ ਆਗੂ ਨੇ ਜੀ ਉਹਨਾਂ ਦੇ ਵਿੱਚ ਸੀਨੀਅਰ ਵਾਈਸ ਪ੍ਰੈਜੀਡੈਂਟ ਤੇਜਿੰਦਰ ਸਿੰਘ ਮਡੂਖੜਾ ਅਤੇ ਗੁਰਪ੍ਰੀਤ ਸਿੰਘ ਚੱਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਪਹਿਲਾਂ ਮੌਸਮ ਦੀ ਗੱਲ ਕਰ ਲਈਏ ਇਸ ਵੇਲੇ 15 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ ਜੇ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ੍ਹ ਨੂੰ 16 ਅਤੇ ਰਾਤ ਨੂੰ 6 ਉਸ ਤੋਂ ਅਗਲੇ ਦਿਨ 21 ਅਤੇ 11 ਉਸ ਤੋਂ ਅਗਲੇ ਦਿਨ 19 ਅਤੇ 10 ਫਿਰ ਉਸ ਤੋਂ ਅਗਲੇ ਦਿਨ 14 ਅਤੇ 6 ਅਤੇ ਵੀਕਐਂਡ ਵੀ ਇਸੇ ਤਰ੍ਹਾਂ ਗੁਜ਼ਰਨ ਦੀ ਸੰਭਾਵਨਾ ਹੈ ਜੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਕੁਛ ਇਸ ਪ੍ਰਕਾਰ ਨੇ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰੀ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਅਲਬਰਟਾ ਦੇ ਵਿੱਚ ਅਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਲਓ 587-832-1208 587-832-1208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ ਫੋਨ ਨੰਬਰ ਹੈ 825-7060-9783 ਵਾਈ ਵਾਈ ਸੀ ਹੋਮ ਕੇਅਰ ਵੈਸੇ ਸਮਾਈਲ ਮੈਡੀਕਲ ਜੋ ਕਿ ਸਨਰਜ ਦੇ ਵਿੱਚ ਮੈਡੀਕਲ ਕਲੀਨਿਕ ਹੈ ਇਹਨਾਂ ਕੋਲ ਐਕਸਪਰਟ ਡਾਕਟਰ ਨੇ ਜੀ ਨਵੇਂ ਪੇਸ਼ੈਂਟਸ ਵੀ ਲੈ ਰਹੇ ਨੇ ਅਤੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਵੈਸੇ ਵੀ ਜਾ ਸਕਦੇ ਹੋ ਫੋਨ ਹੈ 587-6796 ਓਐਸਏ ਸਮਾਈਲ ਮੈਡੀਕਲ ਕਲੀਨਿਕ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6657 'ਤੇ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ ਫੋਨ ਕਰ ਸਕਦੇ ਹੋ 403-404-3500 403-404-3500 ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਬਹੁਤ ਕਿਸਮਾਂ ਦੇ ਖਾਣੇ ਆਪ ਜੀ ਨੂੰ ਮਿਲਦੇ ਨੇ ਜੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਵਾਲਾ ਬ੍ਰੇਕਫਾਸਟ ਬਫੇ ਹੁੰਦਾ ਹੈ ਜੀ 40 ਮਹਿਮਾਨਾਂ ਲਈ ਪ੍ਰਾਈਵੇਟ ਜਿਹੜਾ ਹਾਲ ਹੈ ਉਹ ਵੀ ਹੈ 24 ਘੰਟੇ 7 ਦਿਨ ਇਹ ਖੁੱਲ੍ਹਦਾ ਜੀ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਜੋ ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ ਇਹਨਾਂ ਦਾ ਫੋਨ ਨੰਬਰ ਹੈ 403-936-7077 403-936-6777 ਸਮੋਸਾ ਹਾਊਸ ਤੋਂ ਨਾਮ ਬਦਲ ਕੇ ਜਿਹੜਾ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਕਰ ਦਿੱਤਾ ਗਿਆ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੇ ਕਿ ਸਿਰਫ $7 ਦੇ ਵਿੱਚ ਦੋ ਪਾਸਪੋਰਟ ਫੋਟੋਆਂ ਤੁਸੀਂ ਕਰਵਾ ਸਕਦੇ ਹੋ ਫੋਨ ਹੈ 403-947-0060 403-947-0060 ਫੈਮਿਲੀ ਅਤੇ ਬੱਚਿਆਂ ਦੀ ਫੋਟੋ ਜਾਂ ਫੈਮਿਲੀ ਪੋਰਟਰੇਟਸ ਵਗੈਰਾ ਵੀ ਕਰਵਾਉਣੇ ਹੋਣ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ 'ਤੇ ਸੰਪਰਕ ਕਰੋ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ

0: ਜਿਵੇਂ ਕਿ ਪਹਿਲਾਂ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਅਕਾਲੀ ਆਗੂ ਨਾਲ ਗੱਲਬਾਤ ਪੇਸ਼ ਕਰਨੀ ਰੋਕ ਕੇ ਪੰਜਾਬ ਤੋਂ ਆਏ ਹੋਏ ਨੇ ਇੱਕ ਸੁਨੇਹਾ ਲੈ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੁਛ ਪਲਾਂ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
4: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
4: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
4: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
0: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
4: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
0: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ

0: ਅੱਜ ਨਸ਼ਾ ਖਤਮ ਕਰ ਦੂੰਗਾ, ਕਰਜ਼ੇ ਮਾਫ਼ ਕਰ ਦੂੰਗਾ, ਹਰ ਘਰ ਨੂੰ ਨੌਕਰੀ ਦੇ ਦੂੰਗਾ, ਤਾਂ ਉਹ ਇਹੋ ਜਿਹੇ ਹੱਥਕੰਡੇ ਅਪਣਾਏ ਜਿਹਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਪਾਸੇ ਹੋ ਗਿਆ ਔਰ ਕਾਂਗਰਸ ਸੱਤਾ 'ਚ ਆ ਗਈ। 5 ਸਾਲ ਉਹਨਾਂ ਨੇ ਕੁਛ ਨਹੀਂ ਕੀਤਾ। ਤਾਂ ਜਿਹੜੀ ਦਿੱਲੀ ਤੋਂ ਟੋਪੀ ਵਾਲੀ ਪਾਰਟੀ ਆਈ ਹੈ ਝਾੜੂ ਪਾਰਟੀ, ਇਹਨਾਂ ਨੇ ਕਿਹਾ ਕਿ ਤਾਂ ਕੰਮ ਹੀ ਸੌਖਾ ਹੈ, ਇਹ ਤਾਂ ਝੂਠ ਮੁੜ ਕੇ ਪੰਜਾਬ 'ਚ ਤਾਂ ਸਰਕਾਰ ਬਣਾਈ ਜਾ ਸਕਦੀ ਹੈ। ਤਾਂ ਉਹਨਾਂ ਨੇ ਪਹਿਲਾਂ ਭਰਮ ਇਹ ਭੁਲਾਇਆ ਕਿ ਜਿਹੜਾ ਅਕਾਲੀ ਦਲ ਅਤੇ ਕਾਂਗਰਸ ਤਾਂ ਰਲੇ ਹੋਏ ਆ ਜੀ, ਲੋਕਾਂ ਨੂੰ ਮਤਲਬ ਜਿਹੜੀ ਐਂਟੀ ਇਨਕੰਬੈਂਸੀ ਸੀ ਵੀ ਉਹ ਅਕਾਲੀ ਦਲ ਨਾ ਲੈ ਜੇ, ਉਹਦੇ ਲਈ ਇਹਨਾਂ ਨੇ ਕੀ ਕੀਤਾ, ਬਾਹਰ NRI ਭਰਾਵਾਂ ਕੋਲ ਆਏ ਕਿ ਇਹ ਤਾਂ ਇੰਨੇ ਗਨਮੈਨ ਲਈ ਫਿਰਦੇ, ਇਹਨਾਂ ਨੇ ਆਹ ਕਰਤਾ ਜੀ, ਆਹ ਕਰਤਾ, ਕਰਪਸ਼ਨ ਹੋ ਗਈ ਜੀ, ਅਸੀਂ ਆਵਾਂਗੇ, ਪਹਿਲੇ ਦਿਨ ਲੋਕਪਾਲ ਬਣ ਜੂਗਾ, ਪੰਜਾਬ 'ਚ ਰਾਮ ਰਾਜ ਹੋ ਜੂਗਾ, ਕਿਤੇ ਪੈਸਾ ਨਹੀਂ ਖਾਧਾ ਜਾਣਾ, ਕਿਤੇ ਕੋਈ ਲਾ ਐਂਡ ਆਰਡਰ ਦੀ ਗੱਲ ਨਹੀਂ ਆਉਣੀ, ਸਾਰੇ ਰਾਮ ਰਾਜ ਹੋ ਜੂਗਾ ਔਰ ਅਸੀਂ ਪੰਜਾਬ ਨੂੰ ਰੰਗਲਾ ਸੂਬਾ ਬਣਾ ਦਿਆਂਗੇ। ਅਤੇ ਪਰ ਬਣਾ ਤਾਂ ਕੰਗਲਾ ਸੂਬਾ ਦਿੱਤਾ, ਕੋਈ ਡਿਵੈਲਪਮੈਂਟ ਹੋਈ ਇਸ ਰਾਜ 'ਚ? ਇਹ ਚੀਜ਼ਾਂ ਕਰਦੇ ਕਰਦੇ, ਤਜਰਬਾ ਕਰਦੇ ਕਰਦੇ 10 ਸਾਲ ਨਿਕਲ ਗਏ ਜਿਹੜੇ ਅੱਜ ਕਿ ਪੰਜਾਬ ਬਹੁਤ ਪਿੱਛੇ ਚਲਿਆ ਗਿਆ। ਔਰ ਮੈਂ ਸਮਝਦਾ ਕਿ ਹੁਣ ਉਹ ਇਹੀ ਪ੍ਰਚਾਰ ਲੀਡਰਸ਼ਿਪ ਬਾਰੇ ਕੀਤਾ ਗਿਆ ਕਿ ਕੋਈ ਸੁਣਦਾ ਨਹੀਂ, ਕਿਉਂ ਨਹੀਂ ਸੁਣਦਾ? ਅੱਜ ਵੀ ਫੈਸਲੇ ਹੋਏ ਆ, ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਉੱਥੇ, ਮਤਲਬ ਕੋਰ ਕਮੇਟੀ ਦੇ ਬੈਠ ਕੇ ਵਿੱਚ ਫੈਸਲੇ ਹੋਏ ਆ ਜਿਹੜੇ ਹੋਏ ਆ। ਹਮੇਸ਼ਾ ਜਿੰਨੀ ਮੈਂ ਕਹਿਣਾ ਕਿ ਜਿੰਨੀ ਡੈਮੋਕ੍ਰੇਸੀ ਸ਼੍ਰੋਮਣੀ ਅਕਾਲੀ ਦਲ 'ਚ, ਸ਼ਾਇਦ ਕਿਸੇ ਹੋਰ ਪਾਰਟੀ 'ਚ ਹੋਵੇ। ਪਾਰਟੀ ਦਾ ਪ੍ਰਧਾਨ ਕਿਵੇਂ ਬਣਦਾ, ਕੋਈ ਥੁੱਪਿਆ ਥੋੜਾ ਜਾਂਦਾ ਵੀ ਗਾਂਧੀ ਪਰਿਵਾਰ ਹੈ, ਨਹਿਰੂ ਪਰਿਵਾਰ ਹੈ? ਨਹੀਂ, ਪਿੰਡਾਂ 'ਚੋਂ ਭਰਤੀ ਹੁੰਦੀ ਹੈ, ਭਰਤੀ 'ਚੋਂ ਡੈਲੀਗੇਟ ਚੁਣੇ ਜਾਂਦੇ ਆ, ਉਹ ਬਲਾਕ ਦਾ ਪ੍ਰਧਾਨ ਚੁਣਦੇ ਆ, ਜ਼ਿਲ੍ਹੇ ਦਾ ਪ੍ਰਧਾਨ ਚੁਣਦੇ ਆ, ਜ਼ਿਲ੍ਹੇ ਦੇ ਡੈਲੀਗੇਟ ਸਟੇਟ ਦੇ ਡੈਲੀਗੇਟ ਚੁਣਦੇ ਆ, ਫਿਰ ਉਹ ਸਟੇਟ ਦੇ ਡੈਲੀਗੇਟ ਅੱਗੇ ਪ੍ਰਧਾਨ ਚੁਣਦੇ ਆ। ਤਾਂ ਉਹਦੇ ਮੁਤਾਬਕ ਸਾਰੀਆਂ ਨਿਯੁਕਤੀਆਂ ਹੁੰਦੀਆਂ, ਜਿਵੇਂ ਮੈਂ ਸੀਨੀਅਰ ਵਾਈਸ ਪ੍ਰੈਜੀਡੈਂਟ ਹੈ, ਉਸੇ ਭਰਤੀ 'ਚੋਂ ਨਿਕਲ ਕੇ ਆਇਆ। ਸੋ ਇਹ ਇੱਕ ਪ੍ਰੋਪੋਗੰਡਾ ਹੈ, ਬਲਕਿ ਸਾਰੀ ਚੀਜ਼ ਰਾਏ ਮਸ਼ਵਰੇ ਨਾਲ ਕੀਤੀ ਜਾਂਦੀ ਹੈ। ਜੇ ਤਾਂ ਚੰਗਾ ਹੋ ਜਾਏ ਫਿਰ ਤਾਂ ਸਾਰਿਆਂ ਨੇ ਕਰਿਆ, ਅਤੇ ਜੇ ਮਾੜਾ ਕਰਿਆ ਤਾਂ ਫਿਰ ਉਹ ਪ੍ਰਧਾਨ ਦੇ ਸਿਰ ਪਾ ਦਿਓ।
1: ਛੱਬਰ ਸਾਹਿਬ, ਇਸੇ ਪੰਜਾਬ ਦੀ ਸਿਆਸਤ ਦੇ ਨਾਲ ਪੋਲੀਟੀਕਲ ਜਿਹੜਾ ਰਾਜਨੀਤਿਕ ਜਿਹੜਾ ਨਕਸ਼ਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਉਹਦੇ ਵਿੱਚ ਨਾਲ ਜਿਹੜਾ ਨਾਮ ਜੁੜਦਾ ਹੈ, ਖਾਸ ਤੌਰ 'ਤੇ ਜਦੋਂ ਅਕਾਲੀ ਸਿਆਸਤ ਦੀ ਗੱਲ ਕਰਦੇ ਹਾਂ। ਅਸੀਂ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰ ਲਈਏ, ਜਾਂ ਇਹ ਕਹਿ ਲਓ ਕਿ ਸਾਡਾ ਉਹ ਬੇਸ ਹੈ, ਸਾਡੇ ਉੱਥੋਂ ਕਨੈਕਸ਼ਨ ਬਣਦੇ ਨੇ, ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਬੜੇ ਸਵਾਲ ਉਠਾਏ ਜਾਂਦੇ ਨੇ। ਚਲੋ, ਜੇ ਜਿਵੇਂ ਮਿੰਟੂ ਖੇੜਾ ਸਾਹਿਬ ਨੇ ਕਿਹਾ ਕਿ ਪਾਰਟੀਆਂ ਨੇ ਜਿਹੜਾ ਸੀ ਅਕਾਲੀ ਦਲ ਦੇ ਖਿਲਾਫ ਪੰਜਾਬ ਦੇ ਲੈਵਲ 'ਤੇ ਪ੍ਰਚਾਰ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਵਾਲ ਉੱਠਦੇ ਨੇ ਜੀ, ਉੱਥੇ ਆਮ ਸਿੱਖ ਵੀ ਉਠਾ ਰਹੇ ਨੇ, ਉਹਨਾਂ ਦੇ ਬਾਰੇ ਕੀ ਕਹਿੰਦੇ ਹੋ, ਜਿਵੇਂ ਸਰੂਪਾਂ ਦੀ ਗੁੰਮਸ਼ੁਦਗੀ ਹੋ ਗਈ ਜਾਂ ਕੋਈ ਹੋਰ ਮਸਲੇ ਹੋ ਗਏ ਉਹਨਾਂ ਦੇ ਬਾਰੇ?
2: ਵੈਸੇ ਸਮਾਂ ਪਾ ਕੇ ਹਰ ਇੱਕ ਮਸਲੇ ਦਾ ਉੱਤਰ ਵੀ ਆ ਜਾਂਦਾ ਹੈ। ਅਸੀਂ ਗੁਰੂ 'ਤੇ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ, ਭਰੋਸਾ ਰੱਖਣ ਵਾਲੇ ਲੋਕ ਹਾਂ, ਨਾ ਕਿ ਅਸੀਂ ਪਹਿਲੀ ਗੱਲ ਗੁਰੂ ਦੀ ਗੋਲਕ ਦੀ ਵੀ ਦੁਰਵਰਤੋਂ ਸਿਰਫ ਇਸ ਕੰਮ 'ਤੇ ਲਾਈ ਚੱਲੀਏ ਕਿ ਐਡਵਰਟਾਈਜਮੈਂਟ ਕਰੀ ਚੱਲੀਏ। ਅਸੀਂ ਸ੍ਰੀ ਗੁਰੂ ਨਾਨਕ ਗੁਰੂ ਸਾਹਿਬ ਦੇ ਸਿਧਾਂਤ 'ਤੇ ਚੱਲ ਕੇ ਜੋ ਗੁਰਮਤਿ ਦੇ ਭਲੇ ਦੇ ਜਾਂ ਕੌਮ ਦੇ ਪੰਥ ਦੇ ਚੜ੍ਹਦੀ ਕਲਾ ਦੇ ਕਾਰਜ ਕਰਦੇ ਹਾਂ, ਕਿਉਂਕਿ ਅਕਾਲੀ ਦਲ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੋਂਦ 'ਚ ਆਈ, ਇੱਕ ਮਹੀਨਾ ਬਾਅਦ ਦੇ ਵਿੱਚ ਅਕਾਲੀ ਦਲ ਹੋਂਦ 'ਚ ਆਇਆ, ਪਰ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਵਿੱਚ ਨਾਲ ਹੀ ਪੰਥ ਦੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕੀਤਾ ਜਾਂਦਾ, ਅਤੇ ਖਾਸ ਕਰ ਹੁਣ ਤਾਂ ਤੁਸੀਂ ਵੇਖ ਰਹੇ ਹੋ ਨਵੇਂ ਝਾੜੂ ਵਾਲਿਆਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਨਹੀਂ ਬਖਸ਼ਿਆ, ਉਸ ਨੂੰ ਬਦਨਾਮ ਕੀਤਾ ਜਾ ਰਿਹਾ। ਪਰ ਜਿਹੜਾ ਤੁਸੀਂ ਲਾਡ ਸਵਾਲ ਦੀ ਗੱਲ ਕੀਤੀ ਸੀ, ਉਹ ਵੀ ਤੁਸੀਂ ਵੇਖਿਆ ਨਾ, ਮੁੱਖ ਮੰਤਰੀ ਨੇ ਬੜਾ ਕਿਹਾ ਸੀ, ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਡੇ ਜੇ ਤੁਸੀਂ ਦੂਸਰਬਾਜ਼ੀ ਕਰਨੀ ਹੈ, ਬਿਆਨਬਾਜ਼ੀ ਕਰਨੀ ਆ, ਨਿੱਜੀ ਸ਼ਖਸੀਅਤ ਤੌਰ 'ਤੇ ਕਰ ਲਓ, ਇਨਸਾਨ 'ਤੇ ਕਰ ਲਓ, ਪਰ ਇਹ ਸੰਸਥਾ ਤਾਂ ਤੁਹਾਡੀ ਹੈ ਨਾ, ਕੌਮ ਦੀ ਹੈ ਨਾ, ਪੰਥ ਦੀ ਹੈ ਨਾ, ਇਹ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਵਾਲੇ ਲੋਕ ਵੀ ਜਿਨ੍ਹਾਂ ਨੇ ਟੈਂਕ ਤੋਂ ਪਛਾੜੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਉਹ ਵੀ ਸ਼੍ਰੋਮਣੀ ਕਮੇਟੀ ਬਾਰੇ ਲੱਗ ਜਾਂਦੇ ਆ ਬੋਲਣ, ਅਸੀਂ ਇਹ ਆਮ ਆਦਮੀ ਵਾਲੇ ਲੱਗ ਜਾਂਦੇ ਆ। ਅਤੇ ਜਿਹੜੇ ਮਸਲੇ ਛੇੜੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੇ ਮਸਲੇ ਦੀ ਗੱਲ ਕਰ ਲਈਏ, ਪਹਿਲੀ ਗੱਲ ਅਸੀਂ ਪੂਰੀ ਕੌਮ ਨੂੰ ਬੇਨਤੀ ਕਰਦੇ ਹਾਂ ਅਤੇ ਸਰਕਾਰਾਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਗੁੰਮ ਸੁਦਗੀ ਵਾਲੀ ਗੱਲ ਜਿਹੜੀ ਲਫ਼ਜ਼ ਪਾਉਂਦੇ ਹੋ ਨਾ ਪਾਓ, ਇਹ ਠੀਕ ਹੈ, ਰਿਕਾਰਡ ਦੀ ਹੇਰ ਫੇਰ ਸੀ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਪਾਰਦਰਸ਼ਤਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੋਸ਼ਨੀ ਦੇ ਵਿੱਚ ਕਮੇਟੀ ਬਣਾ ਕੇ ਉਹ ਸਾਰੇ ਜੋ ਸੇਵਾਦਾਰ ਤੋਂ ਲੈ ਕੇ ਚੀਫ ਸੈਕਟਰੀ ਤੱਕ 16 ਕਰਮਚਾਰੀਆਂ 'ਤੇ ਵੀ ਕਾਰਵਾਈ ਹੋਈ, ਅਤੇ ਸਮੇਂ ਪਾ ਕੇ ਜੋ ਸ਼੍ਰੋਮਣੀ ਕਮੇਟੀ ਨੇ ਸਮੁੱਚੀ ਨੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਸ ਸਿੰਘ ਸਾਹਿਬ ਨੇ ਧਾਰਮਿਕ ਸੇਵਾ ਲਾ ਕੇ ਜੋ ਸਾਨੂੰ ਬਣਦੀ ਸੀ ਉਹ ਸੇਵਾ ਲਾਈ। ਪਰ ਜਾਣ ਕੇ ਸਰਕਾਰਾਂ ਜੇ ਇਹ 'ਚ ਇਨਵੋਲਵ ਹੁੰਦੀਆਂ ਫਿਰ ਥੂ ਥੂ ਵੀ ਬਹੁਤ ਵੱਡੀ, ਇਹ ਗੁਰੂ ਕਲਾ ਵਰਤਾਉਂਦਾ। ਮੁੱਖ ਮੰਤਰੀ ਨੇ ਮੁਕਤਸਰ ਸਾਹਿਬ ਦੀ ਮਾਘੀ ਦੇ ਵੇਲੇ 'ਤੇ ਕਿੱਡਾ ਵੱਡਾ ਕੁਫਰ ਤੋਲਿਆ ਸੀ, ਤੁਸੀਂ ਵੇਖੇ ਨਾ, ਜੇ ਮੈਂ ਉਹਦੇ ਬਰੀਕੀ 'ਚ ਨਾ ਜਾਵਾਂ ਤੇ ਥੂ ਮੂੰਹ ਦੀ ਨਹੀਂ ਖਾਣੀ ਪਈ। ਮੁੱਖ ਮੰਤਰੀ ਦੇ ਸ਼ਬਦ ਜਾਂ ਆਮ ਜ਼ਿੰਮੇਵਾਰ ਇਨਸਾਨ ਦੇ ਸ਼ਬਦ ਤੋੜ ਕੇ ਬੋਲਦਾ ਸਰਦਾਰ ਪ੍ਰਕਾਸ਼ ਸਿੰਘ।

0: ਜੀ ਆਪਾਂ ਆਪਣੇ ਕੋਲੇ ਮਿਸਾਲ ਹੈ ਕਿਤੇ ਕੋਈ ਸ਼ਬਦ ਆਏ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਕੋਲੇ ਮਿਸਾਲ ਹੈ ਕਿਤੇ ਕੋਈ ਗੱਲ ਆਈ ਤੇ ਸਾਡਾ ਮੁੱਖ ਮੰਤਰੀ ਕੀ ਭੜਕਾ ਹਟਦਾ ਬਿਆਨ ਦੇ ਰਿਹਾ ਵੀ ਫਲਾਣੇ ਗੁਰੂ ਘਰ ਦੇ ਵਿੱਚ ਆਹ ਕੁਝ ਹੋ ਗਿਆ ਆਹ ਕੁਝ ਮਿਲ ਗਿਆ ਤੇ ਬਾਅਦ ਦੇ ਵਿੱਚ ਉਹੀ ਸਰਕਾਰ ਉਹੀ ਪਾਰਟੀ ਮਾਫੀਆ ਮੰਗਦੀ ਫਿਰਦੀ ਹੈ ਇਹ ਸਿਰਫ ਸਿਆਸਤ ਵਾਸਤੇ ਨਾਲ ਉਹ ਫੋਰਸਾਂ ਉਹ ਤਾਕਤਾਂ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਸਿਧਾਂਤ ਚੰਗਾ ਨਹੀਂ ਲੱਗਦਾ ਇਸੇ ਕਰਕੇ ਮੁਗਲ ਨਾਲ ਸਾਡੀ ਲੜਾਈ ਰਹੀ ਅੰਗਰੇਜ਼ ਨਾਲ ਰਹੀ ਤੇ ਹੁਣ ਦੇ ਰਾਜਕਰਤਾ ਚਾਹੇ ਗਾਂਧੀ ਪਰਿਵਾਰ ਸੀ ਚਾਹੇ ਹੁਣ ਦੇ ਹੋਣ ਖਾਸ ਕਰ ਸਾਡੇ ਸੂਬੇ ਦਾ ਵੀ ਜੋ ਪੱਗ ਬੰਨਦਾ ਮੁੱਖ ਮੰਤਰੀ ਉਹ ਸਿੱਧੇ ਹੀ ਹੋਇਆ ਪਿਆ ਕਿਤੇ ਸ਼੍ਰੋਮਣੀ ਕਮੇਟੀ ਬਾਰੇ ਬੋਲਦਾ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਬੋਲਦਾ ਪਰ ਸੰਗਤ ਸੂਝਵਾਨ ਹੈ ਹਾਂ ਸਾਡਾ ਜਿਹੜਾ ਇਹ ਸਿਧਾਂਤ ਹੈ ਕੱਲ੍ਹ ਦੀ ਤੁਸੀਂ ਘਟਨਾ ਵੇਖੀ ਹੈ ਕਿ ਹੋ ਸਕਦਾ ਹੈ ਕੋਈ ਹੋਰ ਜਗ੍ਹਾ ਹੁੰਦੀ ਤਾਂ ਬਈ ਛੱਡ ਦਿੰਦੇ ਵੀ ਯਾਰ ਮੁੱਖ ਮੰਤਰੀ ਹੈ ਆਪਾਂ ਚਲੋ ਇਹਦੇ ਬਾਰੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੇ ਸੰਗਤਾਂ ਨੇ ਸ਼ਿਕਾਇਤ ਕੀਤੀ ਤਾਂ ਇਹ ਹੀ ਦਸਤੂਰ ਹੈ ਕਿ ਹਰ ਇੱਕ ਨੂੰ ਸੁਣਿਆ ਜਾਂਦਾ ਹੈ ਹਰ ਇੱਕ ਨੂੰ ਬੁਲਾਇਆ ਜਾਂਦਾ ਆਮ ਸਿੱਖ ਨੂੰ ਵੀ ਹਰ ਇੱਕ ਉੱਤੇ ਜੇ ਕੋਈ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਹੈ ਉਹਨੂੰ ਵੀ ਬੁਲਾਇਆ ਸੁਣਿਆ ਤੇ ਉਹਨੂੰ ਮੌਕਾ ਦਿੱਤਾ ਕਿ ਜੇ ਤੁਸੀਂ ਕਹਿੰਦੇ ਹੋ ਝੂਠ ਤਾਂ ਟੰਪ ਰਿਹਾ ਤਾਂ ਤੁਸੀਂ ਆਪ ਦੱਸੋ ਕਿਹੜੀ ਲੈਬੋਰਟਰੀ ਤੋਂ ਕਰਾਉਣੀ ਹੈ ਉੱਥੋਂ ਆਪਾਂ ਚੈੱਕ ਕਰਾ ਲੈਂਦੇ ਹਾਂ
1: ਸਰਦਾਰ ਸਾਹਿਬ ਇਹਦੇ ਵਿੱਚ ਇੱਕ ਗੱਲ ਛੋਟੀ ਜਿਹੀ ਹੋਰ ਵੀ ਉਪਜਦੀ ਹੈ ਚਲੋ ਅਸੀਂ ਵਿਰੋਧੀਆਂ ਨੂੰ ਕਹਿੰਦੇ ਹਾਂ ਕਿ ਜੀ ਪਾਰਟੀਆਂ ਨੇ ਪੰਜਾਬ ਦੀ ਚਾਹੇ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਵੀ ਹੋਵੇ ਪਏ ਉਹ ਸਾਡੀਆਂ ਸਿੱਖ ਸੰਸਥਾਵਾਂ ਨੂੰ ਵਿੱਚ ਘਸੀਟਦੇ ਆ ਜਿਹੜਾ ਕਿ ਉਹਨਾਂ ਦਾ ਕੰਮ ਨਹੀਂ ਬਣਦਾ ਉਹਨਾਂ ਦਾ ਹੱਕ ਨਹੀਂ ਬਣਦਾ ਪਰ ਇਹ ਵੀ ਦੇਖਣਾ ਚਾਹੀਏ ਅਕਾਲੀ ਦਲ ਦੇ ਵੀ ਤੇ ਈਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਚਾਹੇ ਉਹ ਹੈੱਡ ਗ੍ਰੰਥੀ ਹੋਣ ਉਹ ਵੀ ਜਦੋਂ ਅਹੁਦਿਆਂ ਤੋਂ ਬਰਖਾਸਤ ਹੋ ਜਾਂਦੇ ਨੇ ਉਹ ਇੱਕ ਦੂਸਰੇ ਦੇ ਖਿਲਾਫ ਤੇ ਸ਼੍ਰੋਮਣੀ ਅਕਾਲੀ ਦਲ ਦੀ ਟਰੋਲ ਆਰਮੀ ਫਿਰ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਉਹ ਜਿਹੜਾ ਆਪਸੀ ਮੈਚ ਚੱਲਦਾ ਹੈ ਉਹ ਬਹੁਤ ਬੁਰਾ ਪ੍ਰਭਾਵ ਪਾਉਂਦਾ ਸਿੱਖ ਸੰਗਤ ਦੇ ਵਿੱਚ ਇੱਕ ਸਿੱਖ ਹੋਣ ਦੇ ਨਾਤੇ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ
0: ਮੰਦਭਾਗਾ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰਕੇ ਦੁਨਿਆਵੀ ਸਰਕਾਰਾਂ ਨੂੰ ਤਰਜੀਹ ਦੇਣ ਫਿਰ ਪੰਥਕ ਬਖਸ਼ਦਾ ਵੀ ਨਹੀਂ ਕੌਮ ਇਹ ਤਾਂ ਕੜਾਹਿਆਂ ਦੇ ਵਿੱਚ ਪਾ ਕੇ ਉਬਾਲੇ ਨੇ ਆਪਣੇ ਤੁਸੀਂ ਵੇਖੀ ਆ ਜੀ ਸਾਡੇ ਚ ਕੋਈ ਡੋਗਰੇ ਹੋਏ ਪੰਥ ਨਾਲ ਕੌਮ ਨਾਲ ਗਦਾਰੀ ਕੀਤੀ ਚਲੋ ਠੀਕ ਹੈ ਦੁੱਖ ਲੱਗਦਾ ਵੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਸੱਚ ਵੀ ਬੋਲਦੇ ਹਾਂ ਅਸੀਂ ਸੋ ਇਸ ਕਰਕੇ ਜੋ ਪੰਥ ਨਾਲ ਕੌਮ ਨਾਲ ਜੇ ਕੋਈ ਧੋਖਾ ਕਰਦਾ ਹੈ ਤਾਂ ਪੰਥ ਨੂੰ ਲਾਣਤਾਂ ਵੀ ਪਾਉਂਦਾ ਸਜ਼ਾ ਵੀ ਦਿੰਦਾ ਤੇ ਜੇ ਕੋਈ ਪੰਥ ਨੂੰ ਪਿਆਰ ਕਰਦਾ ਤਾਂ ਉਹ ਸਨਮਾਨ ਵੀ ਦਿੰਦਾ
1: ਸਰਦਾਰ ਸਾਹਿਬ ਇੱਕ ਗੱਲ ਤੁਸੀਂ ਵੀ ਜਿਹੜੀ ਕੀਤੀ ਆਪਾਂ ਥੋੜਾ ਪੋਲੀਟੀਕਲ ਪੰਜਾਬ ਦੀ ਸਿਆਸਤ ਵੱਲ ਨੂੰ ਆਉਂਦੇ ਹਾਂ ਕਿ 2027 ਤੇ ਆ ਰਿਹਾ ਕੀ ਅਕਾਲੀ ਦਲ ਜਿਹੜਾ ਆ ਇਸ ਪੋਜੀਸ਼ਨ ਦੇ ਵਿੱਚ ਹੈ ਵੀ ਲੋਕਾਂ ਦੇ ਸਾਹਮਣੇ ਕਾਂਗਰਸ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀਗੇ ਜਾਂ ਅਕਾਲੀ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਇਹਨਾਂ ਦੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਆਪਣਾ ਕੋਈ ਏਜੰਡਾ ਰੱਖਣ ਦੇ ਵਿੱਚ ਸਫਲ ਹੋ ਰਹੀ ਹੈ ਜਿਹੜੇ ਜਿਹਨੂੰ ਲੋਕੀ ਵਾਕਈ ਸਮਝਣ ਕੇ ਇਹ ਵਾਕਈ ਗੱਲ ਕਰੇ ਤੇ ਆਪਣੇ ਜਿਹੜੇ ਆਹ ਕੀਤੇ ਕੰਮ ਨੇ ਉਹਨਾਂ ਦੇ ਆਧਾਰ ਤੇ ਜਾਂ ਗਾਂਹ ਵਾਸਤੇ ਦਾ ਕੋਈ ਮੈਨੀਫੈਸਟੋ ਜਿਹੜਾ ਲੋਕਾਂ ਦੇ ਸਾਹਮਣੇ ਰੱਖ ਰਿਹਾ ਕੀ ਕਹਿ ਸਕਦੇ ਹਾਂ ਅਸੀਂ ਇਹਦੇ ਬਾਰੇ
2: ਦੇਖੋ ਜਦੋਂ ਆਪਾਂ ਕਿਸੇ ਗੱਲ ਦੀ ਪੜਤਾਲ ਕਰਦੇ ਹਾਂ ਕਿਸੇ ਇਨਸਾਨ ਦੀ ਵੀ ਜ਼ਿੰਦਗੀ ਦਾ ਲੇਖਾ ਜੋਖਾ ਕਰਨਾ ਹੋਵੇ ਕਿਸੇ ਸੰਸਥਾ ਦਾ ਲੇਖਾ ਜੋਖਾ ਕਰਨਾ ਹੋਵੇ ਆਪਾਂ ਉਹਦਾ ਪਿਛਲਾ ਇਤਿਹਾਸ ਦੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ ਜਿੱਥੇ ਅਸੀਂ ਪੰਜਾਬੀ ਸੂਬੇ ਲਈ ਹਰ ਚਾਹੇ ਉਹਦੇ ਪਾਣੀਆਂ ਲਈ ਉਹਦੇ ਪੰਜਾਬੀ ਬੋਲਦੇ ਇਲਾਕਿਆਂ ਲਈ ਚੰਡੀਗੜ੍ਹ ਲਈ ਸੰਘਰਸ਼ ਕਰਦੇ ਹਾਂ ਉੱਥੇ ਅਸੀਂ ਦੇਸ਼ 'ਚ ਐਮਰਜੈਂਸੀ ਦੇ ਉਲਟ ਵੀ ਲੜਾਈ ਇਕੱਲੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਇਹ ਸਾਡਾ ਇਤਿਹਾਸ ਹੈ ਹੋਰ ਤਾਂ ਸਾਰੇ ਕਾਂਗਰਸ 'ਚ ਤਾਂ ਲਾਈ ਸੀ ਇਹ ਦੂਜੀ ਤਾਂ ਪਾਰਟੀ ਹੁਣ ਆਈ ਹੈ ਤਾਂ ਬੀ ਟੀਮ ਹੈ ਉਹਨਾਂ ਦੀ ਔਰ ਉਹ ਤੋਂ ਬਾਅਦ ਆ ਜਾਂਦਾ ਡਿਵੈਲਪਮੈਂਟ ਦਾ ਤੁਸੀਂ ਪਿੰਡ 'ਚੋਂ ਨਿਕਲੋ ਪਿੰਡ ਦੇ ਵਿੱਚ ਛੋਟੀ ਜਿਹੀ ਗੱਲ ਹੈ ਕਿ ਧਰਮਸ਼ਾਲਾ ਕਿਹਨੇ ਬਣਾਈ ਪਿੰਡਾਂ ਦੀਆਂ ਦਾਣਾ ਮੰਡੀਆਂ ਉਹ ਕਿਹਦੀ ਦੇਣ ਹੈ ਪਿੰਡਾਂ 'ਚ ਗ੍ਰਿਡ ਬਣੇ ਹੈ ਪਿੰਡਾਂ 'ਚ ਵਾਟਰ ਵਰਕਸ ਬਣੇ ਹੈ ਪਿੰਡਾਂ 'ਚ ਲਿੰਕ ਰੋਡ ਸੜਕਾਂ ਬਣੀਆਂ ਪਿੰਡ ਦੇ ਕਿਸਾਨ ਦਾ ਨਹਿਰੀ 'ਤੇ ਮਾਮਲਾ ਹਾਲੀ ਮਾਮਲਾ ਮਾਫ਼ ਹੋਇਆ ਕਿਸਾਨਾਂ ਨੂੰ ਟਿਊਬਵੈੱਲਾਂ ਦੇ ਕਨੈਕਸ਼ਨ ਦੇ ਕੇ ਬਿਜਲੀ ਮਾਫ਼ ਕੀਤੀ ਹੈ ਗਰੀਬ ਨੂੰ 250 ਯੂਨਿਟ BC ਨੂੰ 250 ਯੂਨਿਟ ਮਾਫ਼ ਸੀ ਜੇ ਆਟਾ ਦਾਲ ਦੀ ਸਕੀਮ ਨਾਲ ਉਹਨਾਂ ਨੂੰ ਨੀਲੇ ਕਾਰਡ ਬਣਾ ਕੇ ਭੁੱਖੇ ਨੂੰ ਰੋਟੀ ਦਿੱਤੀ ਹੈ ਕਿਸਾਨ ਨੂੰ ਮਜ਼ਦੂਰ ਨੂੰ ਬੀਮਾ ਦੇ ਕੇ ਸਿਹਤ ਸਹੂਲਤਾਂ ਦਿੱਤੀਆਂ ਸੀ ਜੇ ਉਸ ਤੋਂ ਬਾਅਦ ਬੱਚੀ ਦੀ ਸ਼ਾਦੀ ਲਈ ਸ਼ਗਨ ਸਕੀਮ ਦਿੱਤੀ ਸੀ ਬੱਚੀਆਂ ਨੂੰ ਪੜ੍ਹਨ ਲਈ ਸਾਈਕਲ ਦਿੱਤਾ ਸੀ ਬੱਚਿਆਂ ਨੂੰ ਵਜ਼ੀਫੇ ਮਿਲੇ ਸੀ ਜੇ ਨੌਕਰੀਆਂ ਮਿਲੀਆਂ ਸੀ ਸਰਕਾਰ ਵਿੱਚ ਜੇ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕੋਆਪਰੇਟਿਵ ਬੈਂਕ ਦੇ ਥਰੂ ਕਾਰਵਾਈਆਂ ਚੱਲੀਆਂ ਉਹਨਾਂ ਨੂੰ ਜਿਹੜੀਆਂ ਪਹਿਲੀ ਵਾਰੀ ਸ਼ਾਹੂਕਾਰ ਦੇ ਚੁਗਲ ਚੋਂ ਕੱਢਣ ਲਈ ਲਿਮਟਾਂ ਦਿੱਤੀਆਂ ਕਿਸਾਨ ਨੂੰ ਇਹ ਸਾਰੀਆਂ ਚੀਜ਼ਾਂ ਕੀਤੀਆਂ ਕਿਹਨੇ ਸੀ ਫਿਰ ਤੁਸੀਂ ਦੇਖਦੇ ਹੋ ਜਦੋਂ ਪਿੰਡੋਂ ਬਾਹਰ ਨਿਕਲਦੇ ਹੋ ਫਿਰ ਤੁਸੀਂ ਵੇਖਦੇ ਹੋ ਚੌ ਮਾਰਗੀ ਛੱਡ ਕੇ ਕਿਹਨੇ ਬਣਾਈ ਯਾਰ ਜੇ ਅੱਗੇ ਆਉਣੇ ਹੋ ਤੁਸੀਂ ਤੁਸੀਂ ਪੁੱਛਦੇ ਹੋ ਵੀ ਹਸਪਤਾਲ ਕਿਹਨੇ ਬਣਾਇਆ ਏਮਸ ਕਿਹਨੇ ਬਣਾਇਆ ਉਹ ਕਹਿਣਗੇ ਅਕਾਲੀ ਦਲ ਨੇ ਬਣਾਇਆ ਉਹ ਕਹਿਣਗੇ ਫਿਰ ਇੱਥੇ ਥਰਮਲ ਪਲਾਂਟ ਬਣੇ ਆ ਇਹ ਕਿਹਨੇ ਬਣਾਏ ਆ ਅਕਾਲੀ ਦਲ ਨੇ ਬਣਾਇਆ ਬਿਜਲੀ ਸਰ ਤੁਸੀਂ ਤੁਹਾਡੇ ਯਾਦ ਹੋਣਾ ਜਦੋਂ ਤੁਸੀਂ ਪਹਿਲਾਂ ਛੋਟੇ

0: ਹੋਗੇ ਵੀ 12-12 15-15 ਘੰਟਿਆਂ ਦੇ ਬਿਜਲੀ ਦੇ ਕੱਟ
1: ਲੱਗਦੇ ਸੀ
0: ਤੇ ਅਕਾਲੀ ਦਲ ਨੇ ਲੱਗਣੋਂ ਹਟਾਤੇ ਸੀ। ਆ ਹੁਣ ਤਾਂ ਤਰਾਸਦੀ ਹੈ ਵੀ 10 ਸਾਲਾਂ 'ਚ 1 ਯੂਨਿਟ ਵੀ ਮੈਗਾਵਾਟ ਪੈਦਾ ਨਹੀਂ ਕੀਤਾ ਇਹਨਾਂ ਨੇ, ਹੁਣ ਫਿਰ ਕੱਟ ਲੱਗਣ ਲੱਗ ਗਏ। ਅਸੀਂ ਤਾਂ ਆਉਂਦਿਆਂ ਨੂੰ ਸਾਨੂੰ ਤਾਂ ਫਿਰ ਇਹੀ ਕੰਮ ਹੀ ਸ਼ੁਰੂ ਕਰਨਾ ਪਊਗਾ ਜਿੱਥੋਂ ਛੱਡਿਆ ਸੀ। ਜੇ ਪਿੰਡਾਂ 'ਚ ਖਾਲੇ ਹੈ ਉਹ ਪੱਕੇ ਕਿਹਨੇ ਕੀਤੇ, ਜਿਹੜੀਆਂ ਕੱਸੀਆਂ ਇਹ ਕਿਹਨੇ ਕੱਢੀਆਂ, ਜਦੋਂ ਉਦੋਂ ਬਾਅਦ ਸ਼ਹਿਰ 'ਚ ਆ ਜਾਓ, ਸ਼ਹਿਰ 'ਚ ਆ ਕੇ ਜੋ ਤੁਸੀਂ ਚੜ੍ਹ ਜਾਂਦੇ ਹੋ ਕਿ ਸੁਵਿਧਾ ਕੇਂਦਰ ਬਣੇ ਆ ਜਿੱਥੇ ਲੋਕਾਂ ਨੂੰ ਇਮੀਡੀਏਟ ਸਹੂਲਤ ਮਿਲਦੀ ਸੀ, ਕੋਈ ਦਫ਼ਤਰ ਨਹੀਂ ਜਾਣਾ ਪੈਂਦਾ, ਲੁੱਟ ਖਸੁੱਟ ਵੱਜਦੀ ਸੀ, ਇਹ ਅਕਾਲੀ ਦਲ ਨੇ ਦਿੱਤੇ। ਫਿਰ ਉਦੋਂ ਅੱਗੇ ਤੁਸੀਂ ਨਿਕਲੇ ਆਉਣੇ ਹੋ ਇੰਡਸਟਰੀ ਨੂੰ, ਕਿੱਡੇ ਵੱਡੇ ਮਤਲਬ ਇੰਡਸਟਰੀਲਿਸਟ ਦੇ ਸਬਮਿਟ ਕਰਕੇ ਕਿੰਨਾ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ। ਵੇਖੋ ਇੱਕ ਰਿਫਾਈਨਰੀ ਬਠਿੰਡਾ, ਜਿਹੜੀ ਰਿਫਾਈਨਰੀ ਹੈ ਰਾਮਾ ਮੰਡੀ ਲੱਗੀ, ਉਹਦੇ ਨਾਲ ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ, ਕਿੰਨਾ ਰੈਵੀਨਿਊ ਜਨਰੇਟ ਹੋਇਆ ਪੰਜਾਬ ਦਾ, ਇਹੋ ਜਿਹੇ ਮਤਲਬ ਜੇ ਗਿਣੀ ਜਾਈਏ ਤਾਂ ਕੋਈ ਗਿਣਤੀ ਨਹੀਂ। ਔਰ ਉਦੋਂ ਬਾਅਦ ਤੁਸੀਂ ਕਾਂਗਰਸ ਦਾ ਲਾ ਲਓ, ਕਾਂਗਰਸ ਨੇ ਕੀ ਕੀਤਾ, ਕੁਛ ਨਹੀਂ ਨਾ ਕੀਤਾ 5 ਸਾਲ ਇਹਨਾਂ ਨੂੰ ਕਾਂਗਰਸ ਨੇ ਕੀਤਾ। ਕੈਪਟਨ ਸਾਹਿਬ ਉਹ ਸੀਤਾਫਲ ਤਾਂ ਖਵਾਉਂਦੇ ਰਹੇ, ਇਹੋ ਜਿਹੀਆਂ ਗੱਲਾਂ ਤਾਂ ਹੋਈਆਂ, ਪਰ ਹੋਰ ਕੰਮ ਕੋਈ ਨਹੀਂ ਹੋਇਆ। ਔਰ ਹੁਣ ਚਲੋ ਉਹਦਾ ਵੀ ਛੱਡੋ ਪਰੇ, ਉਹਦਾ ਨਿਕਲ ਗਿਆ ਸਮਾਂ, ਹੁਣ ਆਮ ਆਦਮੀ ਪਾਰਟੀ ਹੈ। 5 ਸਾਲਾਂ 'ਚ ਕਿਸੇ ਇੱਕ ਨਵੀਂ ਸੜਕ ਬਣੀ ਦੱਸ ਦਿਓ, ਕਰਪਸ਼ਨ ਦਾ ਕੀ ਹਾਲਾਤ ਨੇ? ਇਹ ਕਹਿੰਦੇ ਸੀ ਵੀ ਅਸੀਂ ਕਰਪਸ਼ਨ ਬੰਦ ਕਰਾਂਗੇ, ਲੋਕਪਾਲ ਹੈਗਾ ਅੱਜ ਪੰਜਾਬ 'ਚ, ਆਰਟੀਆਈ ਲੈ ਕੇ ਤਾਂ ਦੇਖੋ। ਇਹ ਪਹਿਲੀ ਸਰਕਾਰ ਹੈ ਜਿਹਦਾ ਮੁੱਖ ਮੰਤਰੀ ਨੇ ਇੱਕ ਮੰਤਰੀ ਦੇ ਪਰਚਾ ਕੀਤਾ ਕਿ ਜੀ ਮੈਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਕੋਲ ਮੰਨ ਗਿਆ ਤੇ ਇਹਨੇ ਕਰਪਸ਼ਨ ਕੀਤੀ ਹੈ। ਜਿਹੜਾ ਸਿੰਗਲਾ ਸੀ ਮਾਨਸਾਲਾ ਜੱਬਰ ਸਾਹਿਬ ਦੇ ਏਰੀਏ ਦਾ, ਉਹ ਅੱਜ ਮੰਤਰੀ ਦਾ ਕੇਸ ਕਿੱਥੇ ਖੜਾ? 425 ਹੋ ਗਏ, ਕਿੱਥੇ ਖੜਾ? ਉਹਦਾ ਮਦਈ ਕੌਣ ਸੀ? ਮੁੱਖ ਮੰਤਰੀ ਸੀ। ਮੁੱਖ ਮੰਤਰੀ ਉਦੋਂ ਝੂਠ ਮਾਰਦਾ ਸੀ ਕਿ ਹੁਣ ਗਲਤ ਹੈ? ਉਹ ਸਰਕਾਰ ਦੇ ਫੰਕਸ਼ਨਾਂ ਦੀ ਅਗਵਾਈ ਕਰਦਾ, 26 ਜਨਵਰੀ 15 ਅਗਸਤ 'ਤੇ ਝੰਡਾ ਚਲਾਉਂਦਾ, ਉਹੀ ਉਸ ਤੋਂ ਅੱਗੇ ਇੱਕ ਹੋਰ MLA ਇਹਨਾਂ ਦਾ। ਪਹਿਲੀ ਵਾਰੀ ਹੋਇਆ ਕਿ 70 ਸਾਲਾਂ 'ਚ ਇੱਕ MLA ਨੂੰ ਲੋਕਾਂ ਨੇ ਘੇਰ ਲਿਆ ਅਤੇ ਉਹਨੂੰ ਕਰਪਸ਼ਨ 'ਚ ਰੈੱਡ ਹੈਂਡ ਫੜਨਾ ਪਿਆ। ਪਹਿਲੀ ਵਾਰੀ ਹੋਇਆ ਕਿ ਇੱਕ ਮੰਤਰੀ ਨੇ ਮਜਬੂਰ ਕਰਤਾ ਇੱਕ ਅਫਸਰ ਨੂੰ ਕਿ ਉਹਨੇ ਖੁਦਕੁਸ਼ੀ ਕਰ ਲਈ, ਪਹਿਲੀ ਵਾਰੀ। ਔਰ ਜਿੱਦਣ ਦਾ ਉਹ ਮੰਤਰੀ ਅੰਦਰ ਹੋਇਆ, ਪਹਿਲਾਂ ਤਾਂ ਅੰਦਰ ਨਹੀਂ ਦਿੰਦੇ ਸੀ, ਫਿਰ ਜਦੋਂ ਅਮਿਤ ਸ਼ਾਹ ਨੇ ਬਿਆਨ ਦਿੱਤਾ ਵੀ ਆਪ ਲਿਖ ਕੇ ਦੋ, ਹਮ ਆਧੇ ਘੰਟੇ ਮੇਂ ਇਨਕੁਆਇਰੀ CBI ਕੋ ਦੇ ਦੇਂਗੇ, ਨਾਲ ਦੀ ਨਾਲ ਹੀ ਗੋਬਿੰਦਗੜ੍ਹ ਤੋਂ ਫੜ ਲਿਆ, ਕਿੱਥੋਂ ਫੜ ਲਿਆ? ਮਤਲਬ ਉਸ ਇਲਾਕੇ ਜਿੱਦਣ ਦਾ ਫੜਿਆ, ਲੋਕਾਂ ਨੂੰ ਫਰੌਤੀ ਦੀਆਂ ਧਮਕੀਆਂ ਉਹਨੂੰ ਹਟ ਗਈਆਂ, ਪੱਟੀ ਦੇ ਏਰੀਏ 'ਚ ਪਤਾ ਕਰ ਲਓ। ਔਰ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲਿਆ। ਔਰ ਪਹਿਲੀ ਵਾਰੀ ਹੋਇਆ 70 ਸਾਲਾਂ 'ਚ ਕਿ ਪੰਜਾਬ ਦੇ ਇੱਕ ਮੰਤਰੀ ਨੂੰ ED ਘਰੋਂ ਅੱਗੇ ਚੱਕ ਕੇ ਲੈ ਗਈ। ਕਰਪਸ਼ਨ ਦੀਆਂ ਇੰਨੀਆਂ ਹੱਦਾਂ ਬੰਨੇ ਟੱਪ ਚੁੱਕੇ ਆ, ਇਹ ਕਹਿੰਦੇ ਸੀ ਅਸੀਂ ਕਰਪਸ਼ਨ ਫ੍ਰੀ ਰਾਜ ਦੇਵਾਂਗੇ।
1: ਸਰਦਾਰ ਸਾਹਿਬ, ਬਹੁਤ ਜ਼ਿਆਦਾ ਇਸ ਵੇਲੇ ਇਸ ਗੱਲ ਦਾ ਚਰਚਾ ਬਹੁਤ ਹੈ ਇਸ ਗੱਲ ਦੀ ਕਿ ਭਾਜਪਾ ਨਾਲ ਸਮਝੌਤਾ ਹੋਇਆ ਕਿ ਹੋਇਆ। ਅਤੇ ਹਰਦੀਪ ਸਿੰਘ ਪੁਰੀ ਆਉਂਦੇ ਨੇ, ਉਹ ਕਹਿੰਦੇ ਨੇ ਨਹੀਂ ਛੋਟਾ ਭਰਾ ਨਹੀਂ ਵੱਡਾ ਭਰਾ ਹੋਵੇਗਾ ਇਸ ਵਾਰੀ। ਇਹ ਚਰਚਾ ਜਿਹੜੀ ਚੱਲ ਰਹੀ, ਕਦੇ 9 ਮਾਸ ਦਾ ਰਿਸ਼ਤਾ, ਇਹ ਛੋਟੇ ਵੱਡੇ ਵਾਲੀ ਗੱਲ ਚੱਲ ਪਈ ਹੈ ਇਸ ਵੇਲੇ ਜੀ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਕਿ ਜੇ ਸਮਝੌਤਾ ਹੋ ਜਾਂਦਾ ਹੈ ਤਾਂ ਛੋਟੇ ਵੱਡੇ ਭਰਾ ਵਾਲੀ ਕਹਾਣੀ ਹੋਵੇਗੀ? ਅਕਾਲੀ ਦਲ ਦਾ ਕੀ ਸਟੈਂਡ ਹੋਵੇਗਾ? ਅਕਾਲੀ ਦਲ ਕਿਹਨਾਂ ਸ਼ਰਤਾਂ 'ਤੇ ਸਮਝੌਤਾ ਕਰੇਗਾ ਅਤੇ ਕਿਸ ਤਰ੍ਹਾਂ ਦੀ ਵੰਡ ਹੋਵੇਗੀ ਸੀਟਾਂ ਦੀ?
0: ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਕਿ ਸਭ ਤੋਂ ਪਹਿਲੀ ਗੱਲ ਸਮਝੌਤੇ ਦੀ ਸ਼ਰਤ ਕਿ ਪੰਜਾਬ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ।
1: ਪੰਜਾਬ ਦੇ ਹੱਕਾਂ ਨਾਲ
0: ਸਮਝੌਤਾ ਨਹੀਂ ਕੀਤਾ।
1: ਕਿਹੜੇ ਮੁਸਲਮਾਨ ਉਦਾਹਰਣ ਦੇ ਤੌਰ
0: 'ਤੇ? ਪੰਜਾਬ ਦੇ ਬੜੇ ਮਸਲੇ ਹੈ, ਸਾਡੇ ਬੰਦੀ ਸਿੰਘਾਂ ਦੇ ਮਸਲੇ ਹੈ, ਸਾਡੇ ਸੂਬੇ ਦੇ ਅਧਿਕਾਰਾਂ ਦੇ ਮਸਲੇ ਹੈ ਜਿਨ੍ਹਾਂ ਦੇ ਬਾਰੇ 'ਚ ਗੱਲ ਕੀਤੀ ਜਾਏਗੀ। ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੇ, ਪੰਜਾਬ ਦੇ ਬੇਰੁਜ਼ਗਾਰੀ ਲਈ ਕੋਈ ਮੌਕੇ, ਕੋਈ ਇੰਡਸਟਰੀ ਆਵੇ, ਕੋਈ ਇਹਨਾਂ ਗੱਲਾਂ 'ਤੇ ਗੱਲ ਕੀਤੀ ਜਾਏਗੀ। ਔਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਕਿਸੇ ਇੱਕ ਲੀਡਰ ਨੇ ਬਿਆਨ ਦਿੱਤਾ, ਉਹ ਕੋਈ ਮਾਇਨੇ ਨਹੀਂ ਰੱਖਦਾ। ਪਾਰਟੀ ਦੇ ਪ੍ਰੋਗਰਾਮ ਹਰ ਇੱਕ ਬੰਦਾ ਆਪਦੀ ਪਾਰਟੀ ਨੂੰ ਵੱਡੀ ਕਰਕੇ ਦਿਖਾਉਂਦਾ ਹੈ। ਔਰ ਮੈਨੂੰ ਐਂ ਲੱਗਦਾ ਵੀ ਨਾ ਪੁਰੀ ਸਾਹਿਬ ਨੂੰ ਕਿਸੇ ਨੇ ਪੁੱਛਣਾ ਵੀ ਵੱਡਾ ਭਰਾ ਕੌਣ ਅਤੇ ਛੋਟਾ ਭਰਾ ਕੌਣ। ਵੱਡਾ ਭਰਾ ਤਾਂ ਅਕਾਲੀ ਦਲ ਸੀ ਅਤੇ ਅਕਾਲੀ ਦਲ ਹੀ ਰਹੇਗਾ। ਨਾਲੇ ਅਸੀਂ ਉਹਨਾਂ ਤੋਂ ਭੀਖ ਥੋੜ੍ਹਾ ਮੰਗਣੀ ਹੈ ਸਮਝੌਤੇ ਦੀ। ਸਮਝੌਤਾ ਜੇ ਲੋੜ ਹੋਊਗੀ ਤਾਂ ਹੁੰਦੇ, ਕਹਿੰਦੇ ਐਵੇਂ ਸਮਝੌਤੇ ਨਹੀਂ ਹੁੰਦੇ ਹੁੰਦੇ, ਠੀਕ ਹੈ ਨਾ ਗੱਲ। ਤਾਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਸਾਡੀ ਤਿਆਰੀ 117 ਸੀਟਾਂ 'ਤੇ ਲੜਨ ਦੀ ਹੈ, ਪੂਰੇ ਕੈਪੇਬਲ ਹੈ ਅਸੀਂ, ਸਾਡੇ ਕੋਲ ਲੀਡਰਸ਼ਿਪ ਹੈ। ਸਾਡੇ ਤੁਸੀਂ ਆਹ ਦੇਖ ਲਿਆ ਨਾ, ਹੁਣ ਜਿਹੜਾ ਪੰਜਾਬ 'ਚ ਬਲਾਕ ਸਭ 'ਚ ਜ਼ਿਲ੍ਹਾ ਪ੍ਰੀਸ਼ਦ ਹੋਇਆ, ਸਰਕਾਰ ਦੇ ਬੂਥ ਕੈਪਚਰ ਕਰਨ ਦੇ ਬਾਵਜੂਦ, ਸਾਡੇ ਕਾਗਜ਼ ਰਿਜੈਕਟ ਕਰਨ ਦੇ ਬਾਵਜੂਦ, ਦੇਖੋ ਕਿੰਨੀਆਂ ਬਲਾਕ ਸਮਿਤੀਆਂ ਸਾਡੀਆਂ ਬਣੀਆਂ, ਕਿੰਨੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਸੀਂ ਜਿੱਤੇ ਹੈ, ਸਭ ਤੋਂ ਵੱਧ ਅਸੀਂ ਜਿੱਤੇ ਹੈ। ਉਦੋਂ ਬਾਅਦ ਮਿਊਨਸਪੈਲਿਟੀ ਸੀ, ਜਿੱਥੇ ਸ਼ਹਿਰੀ ਅਧਾਰ ਹੈ ਉੱਥੇ ਦੇਖੋ BJP ਦੀ ਪਰਫੋਰਮੈਂਸ ਕੀ ਹੈ ਅਤੇ ਸਾਡੀ ਕੀ ਹੈ। ਜਿਹੜੀਆਂ ਸੀਟਾਂ ਅਸੀਂ ਵੱਧ ਜਿੱਤੀਆਂ।
1: ਬੈਟਰ ਅਕਾਲੀ

0: ਜਲਦੀ
1: ਬੈਠਾ ਤਾਂ ਫਿਰ ਹੁਣ ਵੱਡਾ ਭਰਾ ਘੱਟ ਵਾਲਾ ਤਾਂ ਬਣਨਾ ਨੀ, ਵੱਡਾ ਭਰਾ ਤਾਂ ਵੱਧ ਵਾਲਾ ਹੀ ਬਣੂਗਾ।
0: ਇਹ ਸ਼੍ਰੋਮਣੀ ਕਮੇਟੀ ਦੇ ਲਿਹਾਜ਼ ਨਾਲ ਜਦੋਂ ਅਸੀਂ ਭਾਜਪਾ ਦੀ ਗੱਲ ਕਰਦੇ ਹਾਂ ਝੱਬਰ ਸਾਹਿਬ, ਤੇ ਇਹ ਕਿਹਾ ਜਾਂਦਾ ਹੈ ਕਿ ਭਾਜਪਾ ਦੇ ਜਿਹੜੇ ਧਾਰਮਿਕ ਵਿੰਗ ਆਰ ਐਸ ਐਸ ਵਗੈਰਾ ਜਾਂ ਵੀ ਵੀ ਐਚ ਪੀ ਹੈ, ਵਿਸ਼ਵ ਹਿੰਦੂ ਪ੍ਰੀਸ਼ਦ ਵਗੈਰਾ, ਉਹਨਾਂ ਦੀ ਦਖਲ ਅੰਦਾਜ਼ੀ ਬਹੁਤ ਹੈ ਸਿੱਖ ਮਸਲਿਆਂ ਦੇ ਵਿੱਚ, ਉਹਨੂੰ ਕਿਵੇਂ ਯਕੀਨੀ ਬਣਾਓਗੇ ਕਿ ਉਹ ਨਾ ਹੋਵੇ ਜਦੋਂ ਸਾਂਝ ਪੈ ਜਾਂਦੀ ਹੈ ਇੱਕ ਵਾਰੀ।
1: ਪਿਛਲੇ ਸਮੇਂ ਚ ਵੀ ਜਦੋਂ ਸਾਂਝ ਰਹੀ ਹੈ ਪ੍ਰੀਤ, ਤੁਸੀਂ ਵੇਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਵੀ ਆਪਦੇ ਸਿਧਾਂਤ ਤੋਂ ਨਹੀਂ ਛਿੜਕੀ। ਅਸੀਂ ਜੋ ਇਸ ਗੱਲ ਤੇ ਸਟੈਂਡ ਕਰਦੇ ਹਾਂ ਕਰਦੇ ਹਾਂ, ਇੰਨੀ ਮਿਸਾਲ ਆ, ਹੋਰ ਬਹੁਤ ਮਿਸਾਲਾਂ ਨੇ, ਪਰ ਇੱਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦਗਾਰ ਤੁਸੀਂ ਵੇਖਿਆ ਨਾ, ਜਦੋਂ 84 ਦੇ ਸ਼ਹੀਦਾਂ ਦੀ ਯਾਦਗਾਰ ਜੋ ਦਰਬਾਰ ਸਾਹਿਬ ਬਣੀ ਹੈ, ਜਦੋਂ ਅਕਾਲ ਤਖ਼ਤ ਸਾਹਿਬ ਨਿਕਲਦੇ ਆ, ਤੇ ਇਹ ਚੀਜ਼ਾਂ ਇੱਕ ਆਧਾਰ ਨਾ, ਹੋਰ ਬਹੁਤ ਬੰਦੀ ਸਿੰਘਾਂ ਦਾ ਮਸਲਾ ਅਸੀਂ ਹਮੇਸ਼ਾ ਠਾਇਆ, ਨੋਟੀਫਿਕੇਸ਼ਨ ਵੀ ਕਰਵਾ ਲਿਆ ਸੀ। ਇਸ ਕਰਕੇ ਸਿੱਖ ਵੱਖਰੀ ਕੌਮ ਦੀ ਗੱਲ ਅਸੀਂ ਹਮੇਸ਼ਾ ਕਰਦੇ ਹਾਂ, ਠੀਕ ਹੈ ਕੋਈ ਧਾਰਮਿਕ ਬੈਂਕ ਕੋਈ ਕਹੀ ਜਾਵੇ, ਬਿਆਨ ਦੇ ਜਾਵੇ, ਹਰੇਕ ਨੂੰ ਅਧਿਕਾਰ ਹੈ, ਹਰੇਕ ਨੂੰ ਹੱਕ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀ ਸੇਵਾ ਅਕਾਲੀ ਦਲ ਦੀ ਨੁਮਾਇੰਦਗੀ ਇਸੇ ਕਰਕੇ ਦਿੱਤੀ ਹੋਈ ਹੈ ਸੰਗਤ ਨੇ 106 ਸਾਲ ਤੋਂ, ਕਿ ਅਕਾਲੀ ਦਲ ਧਾਰਮਿਕ ਤੌਰ ਤੇ ਆਪਣੇ ਫੈਸਲਿਆਂ ਤੋਂ, ਆਪਣੇ ਇਰਾਦਿਆਂ ਤੋਂ ਕਿਤੇ ਵੀ ਪਿੱਛੇ ਨਹੀਂ ਹਟਿਆ, ਕਿਤੇ ਵੀ ਰਾਜ ਸੱਤਾ ਦਾ ਲਾਲਚ ਨਹੀਂ ਕੀਤਾ। ਅਕਾਲੀ ਦਲ ਨੂੰ ਹਮੇਸ਼ਾ ਇਹ ਹੈ ਪੰਥ ਵਸੇ ਮੈਂ ਉੱਜਣਾ, ਸਾਡੇ ਸਮੁੱਚੇ ਲੀਡਰ ਜਿੰਨੇ ਲੀਡਰ ਸਾਹਿਬਾਨ ਉਹਨਾਂ ਦਾ ਸਿਧਾਂਤ ਇਹ, ਪਹਿਲਾਂ ਪੰਥ ਹੈ ਤੇ ਬਾਅਦ ਦੇ ਵਿੱਚ ਰਾਜਨੀਤੀ ਹੈ, ਪਹਿਲਾਂ ਕੌਮ ਹੈ। ਸੋ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਿਧਾਂਤ ਤੇ ਚੱਲ ਕੇ ਆਪਣੇ ਹੱਕ ਸਾਦੀ ਲੜਾਈ ਲੜਦੀ ਆਈ ਹੈ ਤੇ ਲੜਦੀ ਰਹੂ, ਤੇ ਖਾਸ ਕਰ ਸਾਡਾ ਕੰਮ ਧਰਮ ਪ੍ਰਚਾਰ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਧਰਮ ਪ੍ਰਚਾਰ ਜਿੱਥੇ ਅਸੀਂ ਕਰਦੇ ਹਾਂਗੇ, ਹਰ ਇੱਕ ਪਿੰਡ ਦੇ ਸ਼ਹਿਰ ਦੇ ਵਿੱਚ ਪ੍ਰਚਾਰਕ ਭੇਜ ਕੇ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹਾਂ। ਗੁਰਮਤਿ ਵਿਦਿਆਲੇ ਆ ਦਰਜਨਾਂ ਦੀ ਗਿਣਤੀ ਚ, ਅਸੀਂ ਬੱਚਿਆਂ ਨੂੰ ਵੀ ਇਕੱਲੇ ਪਹਿਲਾਂ ਬੱਚਿਆਂ ਨੂੰ, ਸਾਡੇ ਨੌਜਵਾਨਾਂ ਨੂੰ 10ਵੀਂ ਤੋਂ ਬਾਅਦ ਜਿੱਥੇ ਦੁਨਿਆਵੀ ਵਿੱਦਿਆ ਪੜ੍ਹਾਈ ਕਰਾਉਂਦੇ ਸੀ ਤੇ ਨਾਲ ਗ੍ਰਾਂਤੀ ਰਾਗੀ ਕਥਾਵਾਚਕ ਢਾਡੀ ਟ੍ਰੇਨਿੰਗ ਦਿੰਦੇ ਸੀ, ਅਸੀਂ ਹੁਣ ਸਾਡੀਆਂ ਬੀਬੀਆਂ ਦਮਦਮਾ ਸਾਹਿਬ ਮਾਤਾ ਸਾਹਿਬ ਕੌਰ ਕਾਲਜ ਦੇ ਵਿੱਚ ਅਸੀਂ ਸਾਡੀਆਂ ਬੀਬੀਆਂ ਨੂੰ, ਬੇਟੀਆਂ ਨੂੰ ਵੀ ਪਲੱਸ ਵਨ ਪਲੱਸ ਟੂ ਦੀ ਪੜ੍ਹਾਈ ਤੇ ਨਾਲ ਗੁਰਮਤਿ ਵਿੱਦਿਆ, ਅਸੀਂ ਗੁਰਦੁਆਰਾ ਮੈਨੇਜਮੈਂਟ ਕੋਰਸ ਫ੍ਰੀ ਕਰਾਉਣਿਆ ਸੀ, ਅਸੀਂ ਲਾ ਜੁਡੀਸ਼ਰੀ ਦਾ ਜੋ ਅਸੀਂ ਨੇਚੇ ਅਕੈਡਮੀ ਰਾਹੀਂ ਸਾਡੇ ਗੁਰਸਿੱਖ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ, ਅਸੀਂ ਯੂਪੀਐਸਸੀ ਦੀ ਤਿਆਰੀ ਵੀ ਕਿਤੇ ਡੀਸੀਐਸਐਸਪੀ ਬਣਾਉਣ ਵਾਸਤੇ ਅਸੀਂ ਨੇਚੇ ਅਕੈਡਮੀ ਰਾਹੀਂ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਤੇ ਬਾਕੀ ਸਾਡੇ 800 ਗੁਰੂ ਘਰ ਹੈ, 52 ਸਕੂਲ ਹੈ, 39 ਕਾਲਜ ਹੈ, 2 ਹਸਪਤਾਲ ਹੈ ਨਾਮੀ ਤੇ 2 ਯੂਨੀਵਰਸਿਟੀਆਂ। ਸੋ ਇਹ ਪ੍ਰਬੰਧ ਅਸੀਂ ਸਾਰੇ ਬਾਖੂਬੀ ਵੇਖ ਰਹੇ ਹਾਂ। ਵੱਡੀ ਗੱਲ, ਕਿਤੇ ਵੀ ਰੱਬ ਨਾ ਕਰੇ ਕੋਈ ਭਿਆਨਕ ਮਹਾਮਾਰੀ ਆਉਂਦੀ ਹੈ ਜਾਂ ਕੋਈ ਹੜ੍ਹ ਆਉਂਦੇ ਹੈ, ਸੁਨਾਮੀ ਆਉਂਦੀ ਹੈ, ਇੱਥੋਂ ਤੱਕ ਕੇਰਲਾ ਚ ਆਵੇ, ਚਾਹੇ ਨੇਪਾਲ ਚ ਆਵੇ, ਚਾਹੇ ਕਸ਼ਮੀਰ ਚ ਆਵੇ, ਤਾਂ ਬਾਬੇ ਨਾਨਕ ਦਾ ਸਿਧਾਂਤ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਦੀ ਹੈ। ਖਾਸ ਕਰ ਹੜ੍ਹ ਤੁਸੀਂ ਵੇਖੀ ਹੈ ਨਾ, ਸਾਨੂੰ ਗਿਲਾ ਤਾਂ ਰਹਿੰਦਾ, ਚਲੋ ਅਸੀਂ ਚਾਹੇ ਕੋਈ ਇਹ ਵੀ ਨਹੀਂ ਇਸ ਤੋਂ ਮੰਗ ਕਰਦੇ ਹਾਂ, ਪਰ ਸਾਡੀ ਕੌਮ ਬਾਬੇ ਨਾਨਕ ਦਾ ਸਿਧਾਂਤ ਲੈ ਕੇ ਹਰ ਇੱਕ ਜਗ੍ਹਾ ਜਾਂਦੀ ਹੈ। ਪਰ ਜਦੋਂ ਪੰਜਾਬ ਚ ਹੜ੍ਹ ਆਏ, ਇੱਕ ਕੌਣ ਖੜਿਆ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਜਿਹਦੇ ਪ੍ਰਧਾਨ ਦਾ ਸੁਖਬੀਰ ਸਿੰਘ ਬਾਦਲ, ਜਿੱਥੇ ਉਹਨਾਂ ਨੇ ਲੋਕਾਂ ਦੀ ਫਾਈਨੈਂਸ ਮਦਦ ਕੀਤੀ, ਉਹ ਹੋਰ ਹੜਾਂ ਵਾਲਿਆਂ ਨੂੰ ਜਾ ਕੇ, ਅਸੀਂ ਸ਼੍ਰੋਮਣੀ ਕਮੇਟੀ ਨੇ ਜਿੱਥੇ ਲੰਗਰ ਲਾਏ, ਰਹਿਣ ਦਾ ਪ੍ਰਬੰਧ ਕੀਤਾ, ਬਾਅਦ ਦੇ ਸਾਡੇ ਕਿਸਾਨਾਂ ਨੂੰ ਤੇਲ ਦੀ ਲੋੜ ਹੋਵੇ, ਬੀਜ ਦੀ ਲੋੜ ਹੋਵੇ, ਇੱਥੋਂ ਇੱਡੇ ਵੱਡੇ, ਤਾਹੀਓ ਸਾਡੇ ਖਿਲਾਫ ਇੱਕ ਹੀ ਨਰੇਟਿਵ ਪ੍ਰਚਾਰ, ਝੂਠਾ ਪ੍ਰਚਾਰ ਕੀਤਾ ਜਾਂਦਾ ਸਰਕਾਰ ਨੂੰ ਵੱਡਾ ਬਜਟ ਹੈ। ਹਾਲਾਂਕਿ ਬਜਟ ਚਾਹੇ ਲੁਧਿਆਣਾ ਸ਼ਹਿਰ ਨੂੰ ਛੋਟਾ ਹੈਗਾ, ਲੁਧਿਆਣਾ ਸ਼ਹਿਰ ਦਾ 18-19 ਅਰਬ ਦਾ, ਸਾਡਾ 14-15 ਅਰਬ ਦਾ ਬਜਟ ਹੈ, ਪਰ ਹਾਂ ਕਾਰਜ ਵੱਡੇ ਹੁੰਦੇ ਹੈ, ਤਾਹੀਓ ਏਜੰਸੀਆਂ ਜਾਣ ਬੁੱਝ ਕੇ ਸਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਿਧਾਂਤ ਤੇ ਫਲਸਫੇ ਤੇ ਚੱਲ ਕੇ ਜੋ ਲੋਕਾਂ ਨੇ ਸੇਵਾ ਦਿੱਤੀ ਹੈ ਉਹ ਤੇ ਪਹਿਰਾ ਦਿੰਦੀ ਹੈ।
0: ਸਰਦਾਰ ਸਾਹਿਬ, ਇਹ ਵੀ ਦੇਖਿਆ ਗਿਆ ਕਿ ਜਿਹੜਾ ਸਿਧਾਂਤਕ ਮਤਭੇਦ ਆ ਜਾਂ ਵਿਚਾਰਕ ਮਤਭੇਦ ਆ, ਕਈ ਵਾਰੀ ਉਹਨਾਂ ਨੂੰ ਉਹ ਮੰਨਿਆ ਜਾਂਦਾ, ਹੁੰਦੇ ਨੇ ਸਾਰੇ, ਅਸੀਂ ਇੱਥੇ ਬੈਠੇ ਹਾਂ ਪਲੇਟਫਾਰਮ ਤੇ, ਇੱਥੇ ਸਾਡੇ ਹੋ ਸਕਦੇ ਨੇ ਆਪਸ ਵਿੱਚ, ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਹੋਣਗੇ, ਪਰ ਜਦੋਂ ਖਾਸ ਤੌਰ ਤੇ ਸਿੱਖ ਮਸਲਿਆਂ ਦੀ ਗੱਲ ਆਉਂਦੀ ਹੈ ਤੇ ਜਿਹਦੇ ਵਿਚਾਰਕ ਮਤਭੇਦ ਹੋਣ, ਚਾਹੇ ਉਹ ਕੋਈ ਹੋਵੇ, ਚਾਹੇ ਪ੍ਰਚਾਰਕ ਹੋਵੇ, ਕੁਛ ਹੋਵੇ, ਬੜਾ ਉਹਨਾਂ ਦੁਆਲੇ ਜੀ ਪ੍ਰਚਾਰ ਵਗੈਰਾ ਕੀਤਾ ਜਾਂਦਾ। ਚਾਹੇ ਹੁਣ ਅੰਮ੍ਰਿਤਪਾਲ ਸਿੰਘ ਦੀ ਅਸੀਂ ਗੱਲ ਕਰਦੇ, ਮੈਂ ਉਧਰ ਨੂੰ ਲੈ ਕੇ ਆਵਾਂਗਾ, ਉਹਨਾਂ ਨੇ ਜਥੇਬੰਦੀ ਬਣਾ ਲਈ, ਐਮ ਪੀ ਵੀ ਚੁਣੇ ਗਏ ਨੇ, ਜੇਲ੍ਹ ਵਿੱਚ ਹੈਗੇ ਨੇ, ਪਰ ਆਮ ਸਿੱਖ ਇਹ ਗੱਲ ਕਰਦੇ ਨੇ ਕਿ ਠੀਕ ਹੈ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਹੋਣਗੀਆਂ, ਪਰ ਇੰਨਾ ਲੰਬਾ ਸਮਾਂ ਉਹਨਾਂ 'ਤੇ ਐਨ ਐਸ ਏ ਲਾ ਕੇ ਰੱਖਣੀ, ਉਹਨਾਂ ਨੂੰ ਤਾੜ ਕੇ ਰੱਖਣਾ, ਇਹ ਬਹੁਤ ਮਾੜੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਤੇ ਕਲੀਅਰ ਕਿਉਂ ਨਹੀਂ ਕਰਦਾ ਸਟੈਂਡ ਆਪਣਾ?
2: ਕਿਉਂ ਨਹੀਂ ਕਲੀਅਰ ਕੀਤਾ?
0: ਕੀ ਸਟੈਂਡ?
2: ਤੁਸੀਂ ਦੇਖੋ, ਉਹਨਾਂ ਦੇ ਉਹਨਾਂ ਲਈ ਸਭ ਤੋਂ ਪਹਿਲਾਂ ਆਵਾਜ਼ ਵਿਧਾਨ ਲੋਕ ਸਭਾ ਵਿੱਚ ਭੈਣ ਹਰਸਿਮਰਤ ਕੌਰ ਬਾਦਲ ਨੇ ਚੱਕੀ,
0: ਕਿਉਂ ਬੰਦ ਕੀਤਾ ਗਿਆ ਉਹਨਾਂ ਨੂੰ?
2: ਕਿਉਂ ਬੰਦ ਕੀਤਾ ਗਿਆ? ਅਸੀਂ ਇੱਕ ਗੱਲ ਕਹਿੰਦੇ ਹਾਂ ਜੀ, ਜੇ ਕਿਸੇ ਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲੇ, ਜੇ ਕਿਸੇ ਨੇ ਨਹੀਂ ਕੀਤਾ ਤਾਂ ਉਹਨੂੰ ਨਹੀਂ ਮਿਲਣੀ ਚਾਹੀਦੀ, ਤੇ ਜੇ ਕਿਸੇ ਨੇ ਜਿੰਨਾ ਗੁਨਾਹ ਕੀਤਾ ਉਹਨੂੰ ਸਜ਼ਾ ਉਹਨੀ ਦੇਣੀ ਚਾਹੀਦੀ ਹੈ, ਉਦੋਂ ਜ਼ਿਆਦਾ ਤਾਂ ਨਹੀਂ ਦੇਣੀ ਚਾਹੀਦੀ। ਉਹਦੇ ਐਨ ਐਸ ਏ ਲਾਉਣ ਵਾਲਾ ਕੌਣ ਹੈ?
0: ਗ੍ਰਹਿ ਮੰਤਰੀ ਨੇ ਜੀ ਜਾਂ ਤੁਸੀਂ ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਲਓ
2: ਪੰਜਾਬ ਦੇ ਮੁੱਖ ਮੰਤਰੀ ਨੇ
0: ਪਰ ਉਹਨਾਂ ਨੇ ਉੱਥੇ ਖੜੇ ਹੋ ਕੇ ਕਿਹਾ ਸੀ ਦੇਖੋ ਇਹ ਵੀ ਗੱਲ ਦੇਖੋ ਅਸੀਂ ਬੇਅਦਬੀ ਦੀ ਗੱਲ ਕਰਦੇ ਹਾਂ ਅਮਿਤ ਸ਼ਾਹ ਨੇ ਉੱਥੇ ਕਿਹਾ ਸੀ ਵੀ ਪੰਜਾਬ ਦੇ ਵਿੱਚ ਇੱਕ

0: ਭਿੰਡਰਾਂਵਾਲਾ ਬਣਨ ਚੱਲਿਆ ਸੀ ਤੇ ਅੱਜ ਉਹ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ।
1: ਸਾਬਤ ਹੋ ਗਿਆ ਨਾ ਵੀ ਭਗਵੰਤ ਮਾਨ ਰਲਿਆ ਹੋਇਆ।
0: ਚਲੋ ਉਹ
1: ਤਾਂ ਆਹੀ ਤਾਂ ਗੱਲ ਅਸੀਂ ਕਹਿੰਦੇ ਸਾਬਤ ਹੋ ਗਿਆ ਤਾਂ
0: ਠੀਕ ਹੈ ਸਾਡੇ ਰਲ ਗਿਆ। ਚਲੋ ਜੇ ਕੱਲ ਨੂੰ ਬੀਜੇਪੀ ਨਾਲ ਸਾਂਝ ਪੈ ਜਾਂਦੀ ਹੈ ਕੋਈ ਉਮੀਦ ਕਰ ਸਕਦੇ ਕਿ ਇਸ ਤਰ੍ਹਾਂ ਦਾ ਨਹੀਂ ਹੋਵੇਗਾ?
1: ਜੇ ਪੰਜਾਬ 'ਚ ਸਾਡੀ ਸਰਕਾਰ ਆਉਂਦੀ ਹੈ ਕਾਨੂੰਨ ਦਾ ਰਾਜ ਹੋਏਗਾ, ਗੁਨਾਹਗਾਰ ਨੂੰ ਸਜ਼ਾ ਹੋਏਗੀ, ਬੇਗੁਨਾਹ ਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਆਂਚ ਨਹੀਂ ਆਉਣ ਦਿੱਤੀ ਜਾਏਗੀ, ਚਾਹੇ ਉਹ ਕੋਈ ਵੀ ਹੋਵੇ।
0: ਠੀਕ ਹੈ ਸਰਦਾਰ ਸਾਹਿਬ,
1: ਵਿਰੋਧੀ ਹੋਵੇ ਚਾਹੇ ਹੱਕ ਦਾ ਹੋਵੇ ਚਾਹੇ ਜੋ ਮਰਜ਼ੀ ਹੋਵੇ।
0: ਆਖਰੀ ਸਵਾਲ ਇਹਦਾ, ਵਿਦੇਸ਼ਾਂ ਦੀ ਧਰਤੀ ਤੇ ਆਏ ਹੋ, ਕੈਨੇਡਾ ਦੇ ਵਿੱਚ ਆ ਕੇ ਨਾ ਬੰਦਾ ਚਾਹੇ ਜਿਹੜਾ ਪਿੰਡ ਦੀ ਸੱਥ ਵਿੱਚ ਵੀ ਕਦੇ ਨਾ ਬੋਲਿਆ ਹੋਵੇ ਉਹ ਥੋੜਾ ਜਿਹਾ ਸਵਾਲ ਖੜੇ ਕਰਨ ਲੱਗ ਜਾਂਦਾ ਹੈ। ਇੱਥੇ ਆ ਕੇ ਲੋਕਾਂ ਨੇ ਕੁਛ ਤਿੱਖੇ ਸਵਾਲ ਤਾਂ ਕੀਤੇ ਹੋਣਗੇ ਜੀ, ਆਮ ਜਨਤਾ ਨੇ ਕੀਤੇ ਹੋਣਗੇ ਕਿ ਉਹ ਕੀ ਝੋਲੀ 'ਚ ਕੀ ਲੈ ਕੇ ਚੱਲੇ ਹੋ ਤੁਸੀਂ ਕਿ ਜਿਹੜੇ ਜਾ ਕੇ ਤੁਸੀਂ ਹਾਈਕਮਾਂਡ ਦੱਸਣੇ ਕਿ ਇਸ ਗੱਲੋਂ ਲੋਕ ਨਾਰਾਜ਼ ਨੇ ਜੀ, ਸਿੱਖ ਇਸ ਗੱਲੋਂ ਨਾਰਾਜ਼ ਨੇ, ਪੰਜਾਬੀ ਇਸ ਗੱਲੋਂ ਨਾਰਾਜ਼ ਨੇ, ਕੋਈ ਦੋ ਗੱਲਾਂ।
1: ਭਾਜੀ ਮੈਂ ਦੇਖੋ ਇੱਕ ਗੱਲ ਕਵਾਂ, ਪੰਜਾਬੀਆਂ ਨੇ ਜਿਹੜੇ ਭਰਮ ਭੁਲੇਖੇ ਪੰਜਾਬੀਆਂ ਦੇ ਮਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਪਾਏ ਸੀ, ਸਮੇਂ ਨਹੀਂ ਖੜਦੇ। ਸਮਾਂ ਸਭ ਤੋਂ ਵੱਡਾ, ਜੇ ਕਹਿੰਦਾ ਹੀਲਿੰਗ ਦਾ ਸਭ ਤੋਂ ਵੱਡਾ ਸਮਾਂ ਹੈ, ਬਲਵਾਨ
0: ਬੈਸਟ ਹੀਲਰ ਹੈ,
1: ਬੈਸਟ ਹੀਲਰ ਹੈ। ਤਾਂ ਲੋਕਾਂ ਨੇ ਦੇਖ ਲਿਆ ਕਿ ਇਹਦੇ ਤਾਂ ਵਿਚਾਰੇ ਦੀ ਗਲਤੀ ਕੋਈ ਨਹੀਂ ਸੀ, ਇਹਨਾਂ ਨੂੰ ਤਾਂ ਐਵੇਂ ਮਤਲਬ ਆਪਾਂ ਨਜਾਇਜ਼ ਹੀ ਸਜ਼ਾ ਦੇਈ ਗਈ ਇਹਨਾਂ 'ਚ। ਲੋਕਾਂ ਨੇ ਕੋਈ ਤਿੱਖਾ ਸਵਾਲ ਨਹੀਂ ਕੀਤਾ, ਹੈਰਾਨ ਹੋਵੋਗੇ, ਲੋਕਾਂ ਨੇ ਸਾਨੂੰ ਗਲੇ ਲਾਇਆ, ਲੋਕਾਂ ਨੇ ਸਾਨੂੰ ਇਹ ਕਿਹਾ ਕਿ ਤੁਸੀਂ ਤਕੜੇ ਹੋ ਕੇ ਪੰਜਾਬ ਦੀ ਲੜਾਈ ਲੜਿਓ।
0: ਚੰਗਾ ਪੋਜ਼ਿਟਿਵ ਸੁਨੇਹਾ ਮਿਲਿਆ,
1: ਬਹੁਤ ਪੋਜ਼ਿਟਿਵ ਸੁਨੇਹਾ। ਔਰ ਜਿੱਥੋਂ ਸੂਰਜ ਚੜ੍ਹਦਾ ਦੇਖੋ ਉੱਥੋਂ ਮੁਹਿੰਮ ਸ਼ੁਰੂ ਕੀਤੀ ਹੈ ਨਿਊਜ਼ੀਲੈਂਡ ਤੋਂ
0: ਜੀ ਜੀ,
1: ਤੇ ਉਸ ਤੋਂ ਬਾਅਦ ਸਭ ਤੋਂ ਵੱਧ ਪੰਜਾਬੀ ਕੈਨੇਡਾ 'ਚ ਅਸੀਂ ਇੱਥੇ ਆਏ ਹਾਂ,
0: ਬਿਲਕੁਲ,
1: ਇਹਦੋਂ ਬਾਅਦ ਬਾਕੀ ਥਾਵਾਂ 'ਤੇ ਵੀ ਜਾਵਾਂਗੇ।
0: ਔਰ
1: ਪਹਿਲੀ ਵਾਰ ਹੈ ਕਿ ਕਿਸੇ ਦਾ ਕੋਈ ਲਾਂਭਾ ਨਹੀਂ, ਸਾਰਿਆਂ ਨੇ ਭਰੋਸਾ ਹੀ ਦਿੱਤਾ ਕਿ ਤਕੜੇ ਹੋ ਕੇ ਕਰੋ ਯਾਰ, ਅਸੀਂ ਜ਼ੋਰ ਲਾ ਦਿਆਂਗੇ। ਐਤੀ ਅਸੀਂ ਪੰਥ ਦੀ, ਸ਼੍ਰੋਮਣੀ ਅਕਾਲੀ ਦਲ ਦੀ, ਪੰਜਾਬ ਦੀ, ਪੰਜਾਬੀਆਂ ਦੀ ਸਰਕਾਰ ਬਣਾਉਣੀ ਹੈ ਜਿਹਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਗੇ।
2: ਇੱਕ ਵੱਡਾ ਸਵਾਲ ਇਹ ਜ਼ਰੂਰ ਹੋਇਆ, ਪ੍ਰੈਸ ਕਾਨਫਰੰਸ ਕੀਤਾ ਸੀ
0: ਜੀ,
2: ਡਿਗੜਾ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤੇ, ਅੱਗੇ ਗਲਤੀ ਕਿੱਥੋਂ ਹੋਈ ਅਕਾਲੀ ਦਲ ਤੋਂ? ਉਹ ਮੈਂ ਦੱਸਾਂ ਗਲਤੀ ਜਿਹੜੀ ਅਸੀਂ ਸੋਚਦੇ ਹਾਂ, ਗਲਤੀ ਇੱਕ ਵੱਡੀ ਹੋਈ ਹੈ ਕਿ ਅਸੀਂ ਪਬਲਿਕ ਦਾ ਜੋ ਟੈਕਸ ਦਾ ਧਨ ਹੈ ਉਹਦੀ ਦੁਰਵਰਤੋਂ ਨਹੀਂ ਕੀਤੀ, ਅਸੀਂ ਐਡਵਰਟਾਈਜਮੈਂਟ ਨਹੀਂ ਕੀਤੀ। ਅਸੀਂ 35 ਕਰੋੜ ਰੁਪਇਆ ਜੋ ਸਰਕਾਰ ਦੇ ਰੂਲ ਮੁਤਾਬਕ ਐਡਵਰਟਾਈਜਮੈਂਟ ਸੀ ਉਹ ਕਰਦਾ ਹੁੰਦਾ ਸੀ ਅਕਾਲੀ ਦਲ, ਤੇ ਇਹਨਾਂ ਨੇ 1200 ਕਰੋੜ ਰੁਪਇਆ ਉਹੀ ਰੱਖ ਲਿਆ ਇੱਕ ਸਾਲ ਦਾ, ਵੀ ਅਸੀਂ ਝੂਠਾ ਮਤਲਬ ਸੱਚ ਦਾ ਵੀ ਕੰਮ ਜਿਹੜੇ ਕੀਤੇ ਸੀ ਵਿਕਾਸ ਉਹਦਾ ਅਸੀਂ ਪ੍ਰਚਾਰ ਨਹੀਂ ਕੀਤਾ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਕਰਕੇ। ਇਹ ਗਲਤੀ ਜ਼ਰੂਰ ਹੋਈ ਹੈ, ਅਸੀਂ ਕੰਮ ਤੇ ਵਿਸ਼ਵਾਸ ਰੱਖਿਆ।
0: ਹੁਣ ਕਰੋਗੇ?
1: ਨਹੀਂ ਨਹੀਂ, ਅਸੀਂ ਦੇਖੋ ਪਾਰਟੀ ਦਾ ਸਿਧਾਂਤ ਨੂੰ ਬਦਲਦੀਆਂ ਹੁੰਦੀਆਂ, ਅਸੀਂ ਉਸ ਨੂੰ ਸੁਧਾਰਨ ਦਾ ਤਰੀਕਾ ਇਹ ਹੈ ਕਿ ਅਸੀਂ ਅੱਜ ਤਾਂਹੀ ਅਸੀਂ ਇੱਥੇ ਤੁਹਾਡੀ ਕਚਹਿਰੀ 'ਚ ਆਏ ਹਾਂ,
0: ਪਲੇਟਫਾਰਮ ਹੈ ਜੀ ਕਚਹਿਰੀ ਤੇ, ਲੋਕਾਂ ਦੀ ਕਚਹਿਰੀ ਹੈ ਜੀ,
1: ਲੋਕਾਂ ਦੀ ਕਚਹਿਰੀ ਹੈ ਭਾਜੀ, ਤੁਸੀਂ ਲੋਕਾਂ ਦੀ ਕਚਹਿਰੀ ਤੱਕ ਸਾਡੀਆਂ ਗੱਲਾਂ ਲੈ
0: ਕੇ। ਜੀ ਜੀ ਜੀ,
1: ਅੱਗੇ ਸਾਡੇ ਅਸੀਂ ਕਦੇ ਸਾਡਾ ਡੈਲੀਗੇਸ਼ਨ ਆਏ ਆ ਕੇ ਕਦੇ ਰੱਖਿਆ ਸੀ?
0: ਨਹੀਂ,
1: ਪਹਿਲੀ ਵਾਰ ਰੱਖਿਆ,
0: ਬਹੁਤ ਘੱਟ, ਹਾਂ ਜੀ, ਰੇਅਰ ਆਉਂਦੇ
1: ਸੀ। ਹੁਣ ਅਸੀਂ ਇਹ ਲੋਕਾਂ ਦੀ ਕਚਹਿਰੀ 'ਚ ਗੱਲ ਰੱਖਣਾ ਹੈ, ਤੁਹਾਡੇ ਵਰਗੇ ਸੱਜਣਾਂ ਦੇ, ਸੁਹਿਰਦ ਸੱਜਣਾਂ ਦੇ ਜੋ ਪੰਜਾਬੀ ਪੰਜਾਬ ਲਈ ਚਿੰਤਤ ਨੇ ਉਹਨਾਂ ਦੀ ਕਚਹਿਰੀ 'ਚ ਗੱਲ ਰੱਖਣ ਲਈ ਆਏ ਹਾਂ, ਤਾਂ ਕਿ ਪਤਾ ਲੱਗੇ ਪੰਜਾਬ 'ਚ ਕੀ ਹੋ ਰਿਹਾ। ਔਰ ਖੁੱਲ੍ਹਾ ਸੱਦਾ, ਜਿਹੜੇ ਕੋਈ ਭੈਣ ਭਰਾ ਜਿੱਥੇ ਅਸੀਂ ਪ੍ਰੋਗਰਾਮ ਕਰਦੇ ਹਾਂ ਖੁੱਲ੍ਹਾ ਸੱਦਾ ਹੁੰਦਾ, ਉੱਥੇ ਬੈਠ ਕੇ ਉਹਨਾਂ ਨਾਲ ਵਿਚਾਰਾਂ ਕਰਾਂਗੇ, ਉਹਨਾਂ ਦੇ ਖਦਸ਼ੇ ਹੋਣਗੇ। ਅੱਜ ਵੀ ਦੇਖੋ ਤੁਹਾਡੀ ਪ੍ਰੈਸ 'ਚ ਓਪਨ ਪ੍ਰੈਸ ਕਾਨਫਰੰਸ, ਕਦੇ ਉੱਥੇ ਕਿਸੇ ਨੂੰ ਕਿਹਾ ਸੀ ਵੀ ਤੂੰ ਸਵਾਲ ਨਾ ਪੁੱਛ, ਜਿਹੜਾ ਕਿਹਾ ਜੋ ਮਰਜ਼ੀ ਪੁੱਛੋ ਉਹਦਾ ਜਵਾਬ ਦੇਵਾਂਗੇ, ਦਿੱਤਾ ਨਾ?
0: ਬਿਲਕੁਲ,
1: ਇਹ ਵੀ ਲੋਕਾਂ ਨੂੰ, ਜੋ ਸੰਗਤ ਨੂੰ ਜਵਾਬ ਦੇਵਾਂਗੇ। ਔਰ ਇਹ ਪ੍ਰਚਾਰ ਲੋਕਾਂ ਦੇ, ਅਸੀਂ ਜੋ ਕੀਤਾ ਸੀ, ਜੋ ਅਸੀਂ ਕੰਮ ਕੀਤੇ ਸੀ, ਅਸੀਂ ਦੱਸ ਨਹੀਂ ਸਕੇ, ਇੱਥੇ ਕਮੀ ਰਹਿ ਗਈ।
0: ਬਹੁਤ ਸ਼ੁਕਰੀਆ ਸਰਦਾਰ ਜੀ, ਔਰ ਬਿੱਟੂਖੇੜਾ ਸਾਹਿਬ, ਚੱਬਰ ਸਾਹਿਬ, ਤੁਸੀਂ ਆਏ ਔਰ ਸਵਾਲਾਂ ਦੇ ਜਵਾਬ ਦਿੱਤੇ, ਔਰ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਏ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
5: ਜਿੰਦਰਾ ਮੈਡਮ ਆ ਮੇਰਾ ਭਤੀਜਾ ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ
6: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ
7: ਉਹ ਭਾਜੀ ਇਹ ਅਸੀਂ ਨਹੀਂ JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ ਵਰਕ ਪਰਮਿਟ ਸਪਾਂਸਰਸ਼ਿਪ LMIA ਪਰਮਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ ਕਾਲ 403-436-6000 ਔਰ 403-406-2004

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ

0: ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਅਪੀਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਆ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
4: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
5: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
4: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
5: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771 ਐਵੇਨਿਊ
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ

0: ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
5: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
5: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
6: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
8: ਓਹੋ, ਅੱਜ ਫੇਰ ਨੀ ਲੋਡ ਮਿਲਿਆ,
9: ਕੀ ਹੋਇਆ?
8: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
9: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5878।

0: 1208 या रमन वड़ैच 780-753-0001 सोनिक इंश्योरेंस।
1: हेलो गोपी, शुक्र है तू फोन चुक लिया। जिद्दण दा नवा घर लिया, सज्जन मित्र फोन चुकनो भी गए।
2: ओ सारे डरदे नहीं चकदे, उहनां नूं लगदा तू मूविंग ली कहूंगा। कौन इन्ने भारे समान नूं हथ पावे।
1: ओ नहीं भरावा, मैं इंज नहीं करदा। आपां ते हर वार स्टार मूविंग वालियां नूं एक फोन करीदा, ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ।
3: अपने घर जां ऑफिस दा समान मूव कराउणा होवे तां स्टार मूविंग दे मलकीत सिंह जी नूं अज ही कॉल करो 4038701790 403-870-1790 स्टार मूवी।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਲੈ ਵੇ ਜਿੰਦਰਾ ਮੈਡ, ਆ ਮੇਰਾ ਭਤੀਜਾ, ਆ ਮੇਰੀ ਭੈਣ ਦੀ ਕੁੜੀ ਤੇ ਆ ਮੇਰੀ ਭੂਆ ਦੀ ਨਨਾਣ ਦੀ ਕੁੜੀ ਹੈ।
3: ਉਹ ਤੂੰ ਸਾਰਾ ਟੱਬਰ ਇਕੱਠਾ ਕਰੀ ਫਿਰਦਾ?
4: ਉਹ ਭਾਜੀ, ਇਹ ਅਸੀਂ ਨਹੀਂ, JFS ਇਮੀਗ੍ਰੇਸ਼ਨ ਵਾਲਿਆਂ ਨੇ ਇਕੱਠਾ ਕਰਕੇ ਦਿੱਤਾ ਹੈ। JFS ਇਮੀਗ੍ਰੇਸ਼ਨ ਫੋਰ ਸਟੱਡੀ ਪਰਮਿਟ, ਵਰਕ ਪਰਮਿਟ, ਸਪੌਂਸਰਸ਼ਿਪ, LMIA, ਪਰਮਾਨੈਂਟ ਰੈਜ਼ੀਡੈਂਸੀ ਜਾਂ ਰਿਫਿਊਜੀ ਐਂਡ ਅਪੀਲਸ। ਕਾਲ 403-436-6000 ਔਰ 403-406-2004।
0: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ